ਕੀਤਾ ਸੀ। ਜਿਵੇਂ ਬੱਦਲ ਆ ਨਾ ਸਾਧ ਸੰਗਤ ਜੀ, ਉਹ ਮੀਂਹ ਬਰਸਾਉਂਦੇ ਆ ਨਾ ਅਤੇ ਉਹ ਉੱਚੇ ਹੋ ਜਾਂਦੇ ਆ, ਮਹਾਨ ਹੋ ਜਾਂਦੇ ਆ, ਲੋਕਾਂ ਨੂੰ ਮੀਂਹ ਦਾ ਦਾਨ ਦਿੰਦੇ ਨੇ। ਅਤੇ ਉਹੀ ਸਾਧ ਸੰਗਤ ਜੀ ਪਾਣੀ ਸਮੁੰਦਰ ਦੇ ਵਿੱਚ 999 ਨਦੀ ਆ ਕੇ ਪੈਂਦੀ, ਉਹ ਇੱਕ ਕਣੀ ਮਾਤਰ ਨਹੀਂ ਕਿਸੇ ਨੂੰ ਦਾਨ ਕਰਦਾ। ਉਹ ਨਾਲੇ ਤਾਂ ਨੀਵਾਂ ਆ ਅਤੇ ਨਾਲੇ ਉਹ ਪਾਣੀ ਕਿਸੇ ਕੰਮ ਨਹੀਂ ਆਉਂਦਾ, ਸਮੁੰਦਰ ਦਾ ਪਾਣੀ ਖਾਰਾ ਹੋ ਜਾਂਦਾ। ਇਸੇ ਤਰ੍ਹਾਂ ਦੇ ਨਾਲ ਜਿਹੜਾ ਸਾਧ ਸੰਗਤ ਜੀ ਕਹਿੰਦੇ ਨਾ ਧਨ ਨੂੰ ਚੰਗੇ ਪਾਸੇ ਵਰਤਦਾ, ਫਲੀ ਭੂਤ ਦਾਨੰ ਸੁਭੰਗ ਪਾਤਰ ਦਿਓ। ਸੋ ਕਹਿੰਦੇ ਚੰਗੇ ਪਾਸੇ ਦਿੱਤਾ ਹੋਇਆ ਦਾਨ ਇਸ ਤਰ੍ਹਾਂ ਆ, ਜਿਵੇਂ ਚੰਗੇ ਧਰਤੀ ਦੇ ਵਿੱਚ ਬੀਜ ਦੇਈਏ ਨਾ ਅਤੇ ਉਹ ਬੜਾ ਫਲ ਦਿੰਦਾ। ਅਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਖੋਟੇ ਪਾਸੇ ਦਾਨ ਦਿੱਤਾ ਹੋਇਆ, ਉਹ ਵੀ ਇਸੇ ਤਰ੍ਹਾਂ ਆ, ਉਹ ਵੀ ਜਿਹੜਾ ਦਾਨ ਦਿੱਤਾ ਹੋਇਆ ਸਾਧ ਸੰਗਤ ਜੀ ਉਹ ਬਾਹਲਾ ਫਲੀਭੂਤ ਨਹੀਂ ਹੁੰਦਾ। ਜਿਵੇਂ ਮਾੜੀ ਧਰਤੀ ਦੇ ਵਿੱਚ ਬੀਜ ਬੀਜ ਦਈਏ ਨਾ ਅਤੇ ਉਹ ਸਾਧ ਸੰਗਤ ਜੀ ਬੀਜ ਹੀ ਖਰਾਬ ਹੋ ਜਾਂਦਾ। ਫਲੀਭੂਤ ਦਾਨੰ ਸੁਭੰਗ ਪਾਤਰ ਦਿਓ, ਜਥਾ ਬੀਜ ਬੋਇਓ ਸੋ ਖੇਤਰੇ ਅਖਾਇਓ। ਕੁਪਾਤਰੇ ਮਧਾਰੀ ਦਿਓ ਦਾਨ ਐਸੇ, ਕੁਖੇਤਰੇ ਮਝਾਰੀ ਬੋਇਓ ਬੀਜ ਜੈਸੇ। ਸੋ ਇਸ ਕੱਲਰ ਧਰਤੀ ਦੇ ਵਿੱਚ ਬੀਜ ਬੀਜਦੇ, ਨਾਲ ਤਾਂ ਬੀਜ ਜਾਂਦਾ ਲੱਗਦਾ ਅਤੇ ਨਾਲੇ ਕੋਈ ਫਲ ਨਹੀਂ ਅੱਗੇ ਮਿਲਦਾ ਹੈ। ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਕਿਸੇ ਸ਼ਰਾਬੀ ਕਬਾਬੀ ਨੂੰ ਦੇ ਦਈਏ, ਨਸ਼ੇ ਪੱਤੇ ਕਰਨ ਵਾਲੇ ਨੂੰ ਦੇ ਦਈਏ, ਉਹ ਧਨ ਦਾ ਸਾਧ ਸੰਗਤ ਕੋਈ ਨਾ ਤਾਂ ਸਾਨੂੰ ਲਾਭ ਹੋਣਾ ਅਤੇ ਨਾ ਅੱਗੇ ਨਸ਼ੇ ਪੱਤੇ ਕਰਨ ਵਾਲੇ ਨੂੰ ਕੋਈ ਫਾਇਦਾ ਹੋਣਾ। ਚੰਗੇ ਪਾਸੇ ਦਿੱਤਾ ਹੋਇਆ ਦਾਨ, ਜਿਹਦੇ ਕੋਲ ਵਸਤਰ ਨਹੀਂ ਉਹਨੂੰ ਦਿੱਤਾ ਹੋਇਆ ਦਾਨ, ਕਿਸੇ ਕੋਲ ਘਰ ਨਹੀਂ ਹੈਗਾ, ਕਿਸੇ ਦੀ ਲੜਕੀ ਨਹੀਂ ਵਿਆਹੀ ਜਾਂਦੀ, ਪੜ੍ਹਾਈ ਨਹੀਂ ਜਾਂਦੇ ਬੱਚੇ, ਕੋਈ ਦੁੱਖ ਤਕਲੀਫ ਦੇ ਵਿੱਚ ਆ, ਉਹਦੀ ਜਿਹੜੀ ਮਦਦ ਕਰ ਦੇਣੀ ਆ ਸਾਧ ਸੰਗਤ ਜੀ, ਉਹਦੇ ਨਾਲ ਬਹੁਤ ਫਲ ਪ੍ਰਾਪਤ ਹੁੰਦੇ ਨੇ। ਸੋ ਇਸ ਕਰਕੇ ਮਹਾਰਾਜ ਜੀ ਇੱਥੇ ਫਰਮਾ ਰਹੇ ਹਨ ਵੀ ਜਿਹੜੇ ਆਗੈ ਨਰਕ ਈਹਾਂ ਭੋਗ ਵਿਲਾਸ, ਇੱਥੇ ਜਿਹੜੇ ਮਾਇਆ ਦੇ ਨਾਲ ਵਿਸ਼ੇ ਵਿਕਾਰਾਂ ਨੂੰ ਭੋਗਦੇ ਨੇ, ਆਨੰਦ ਮਾਣਦੇ ਹਨ, ਇੱਥੇ ਤਾਂ ਸੁੱਖ ਮਾਣਦੇ ਨੇ, ਆਨੰਦ ਮਾਣਦੇ ਨੇ, ਪਰ ਅੱਗੇ ਜਾ ਕੇ ਨਰਕਾਂ 'ਚ ਪੈਂਦੇ ਹਨ। ਏਕ ਸੁਹਾਗਨ ਜਗਤ ਪਿਆਰੀ, ਇੱਕ ਕਹਿੰਦੇ ਜਿਹੜੀ ਸੁਹਾਗਵੰਤੀ ਇਹ ਮਾਇਆ ਹੈ ਨਾ, ਸਦਾ ਹੀ ਸੁਹਾਗਵੰਤੀ ਰਹਿੰਦੀ ਆ, ਕਦੇ ਵੀ ਇਹਦਾ ਪਤੀ ਨਹੀਂ ਖਾ, ਖਸਮ ਨਹੀਂ ਇਹਦਾ ਮਰਦਾ ਹੈਗਾ, ਜੇ ਮਰ ਜਾਵੇ ਇੱਕ ਮਰ ਜਾਵੇ ਤਾਂ ਦੂਸਰਾ ਸਾਧ ਸੰਗਤ ਦਾ ਖਸਮ ਬਣ ਜਾਂਦਾ। ਇਹ ਸਦਾ ਹੀ ਕਹਿੰਦੇ ਜਿਹੜੀ ਮਾਇਆ ਸੁਹਾਗਣ ਹੈ, ਜਗਤ ਪਿਆਰੀ ਪਰ ਸਾਰੇ ਸੰਸਾਰ ਨੂੰ ਬੜੀ ਪਿਆਰੀ ਲੱਗਦੀ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ, ਸੰਤਾਂ ਦੀ ਇਹ ਬੈਰਨ ਹੈ ਅਤੇ ਤਿੰਨਾਂ ਲੋਕਾਂ ਦੀ ਇਹ ਸਾਧ ਸੰਗਤ ਦੀ ਪਿਆਰੀ ਹੈ ਮਾਇਆ। ਜਿਵੇਂ ਭਗਵਾਨ ਅਤੇ ਲਕਸ਼ਮੀ ਦੇ ਇੱਕ ਵਾਰੀ ਆਪਸ ਵਿੱਚ ਇਹ ਸੰਵਾਦ ਹੋ ਪਿਆ, ਚਰਚਾ ਹੋ ਗਈ, ਭਗਵਾਨ ਕਹਿੰਦੇ ਜਿਹੜੇ ਸਾਡੇ ਭਗਤ ਨੇ ਉਹ ਮਹਾਨ ਹਨ, ਮਾਇਆ ਕਹਿੰਦੀ ਮੇਰੇ ਜਿਹੜੇ ਸੇਵਕ ਨੇ ਉਹ ਬੜੇ ਵੱਡੇ ਹਨ। ਉਸ ਵੇਲੇ ਸਾਧ ਸੰਗਤ ਜੀ ਭਗਵਾਨ ਕਹਿਣ ਲੱਗੇ, ਪਹਿਲਾਂ ਤੇਰੇ ਜਿਹੜੇ ਸੇਵਕ ਨੇ ਨਾ, ਲਕਸ਼ਮੀ ਨੂੰ ਕਹਿਣ ਲੱਗੇ, ਉਹ ਮੈਂ ਦੇਖਣਾ ਕਿਹੋ ਜਿਹੇ ਨੇ। ਇੱਕ ਸਾਧ ਸੰਗਤ ਜੀ ਸਾਧੂ ਦਾ ਰੂਪ ਧਾਰਨ ਕਰਕੇ ਕਿਸੇ ਸ਼ਾਹੂਕਾਰ ਕੋਲ ਚਲੇ ਗਿਆ ਭਗਵਾਨ, ਅਤੇ ਸ਼ਾਹੂਕਾਰ ਨੂੰ ਕਿਹਾ ਵੀ ਮੈਂ ਤੇਰੇ ਪਾਸ ਰਹਿਣਾ ਚਾਹੁੰਦਾ। ਅਤੇ ਉਹ ਸ਼ਾਹੂਕਾਰ ਕਹਿਣ ਲੱਗਾ, ਚਵਾਰਾ ਆ, ਜਿਹੜਾ ਤੁਹਾਨੂੰ ਕਮਰਾ ਪਸੰਦ ਆ ਉੱਥੇ ਰਹਿ ਲਓ। ਕਹਿੰਦੇ ਇੱਕ ਸ਼ਰਤ 'ਤੇ ਰਹਾਂਗਾ ਵੀ ਜਿੰਨਾ ਚਿਰ ਤੱਕ ਮੈਂ ਰਹਿਣਾ ਚਾਹਾਂ ਉਨੇ ਚਿਰ ਤੱਕ ਰਹਾਂਗਾ, ਆਪਣੀ ਮਰਜ਼ੀ ਦੇ ਨਾਲ ਮੈਂ ਇੱਥੋਂ ਚਲਾ ਜਾਵਾਂ, ਤੂੰ ਨਹੀਂ ਮੈਨੂੰ ਭੇਜ ਸਕਦਾ, ਤਾਂ ਮੈਨੂੰ ਰੱਖ ਲਾ। ਉਹ ਕਹਿਣ ਲੱਗੇ ਠੀਕ ਹੈ। ਸਾਧ ਸੰਗਤ ਜੀ ਉੱਤੇ ਕਮਰਾ ਦੇ ਦਿੱਤਾ। ਇੰਨੇ ਚਿਰ ਨੂੰ ਲਕਸ਼ਮੀ ਜਿਹੜੀ ਆ ਨਾ, ਉਹ ਬਹੁਤ ਕੀਮਤੀ ਵਸਤਰ ਪਹਿਣ ਕਰਕੇ ਰਾਜੇ ਮਹਾਰਾਜਿਆਂ ਵਾਲਾ ਠਾਠ ਬਾਠ ਬਣਾ ਕਰਕੇ ਆ ਗਈ। ਸ਼ਾਹੂਕਾਰ ਕੋਲ ਆਈ, ਸ਼ਾਹੂਕਾਰ ਹੱਥ ਜੋੜ ਕੇ ਕਹਿਣ ਲੱਗਾ ਕੋਈ ਸੇਵਾ? ਕਹਿਣ ਲੱਗੀ ਕਿਸੇ ਸੇਵਾ ਦੀ ਲੋੜ ਨਹੀਂ ਹੈਗੀ। ਫਿਰ ਦੁਬਾਰਾ ਕਿਹਾ ਕੋਈ ਸੇਵਾ? ਉਹ ਕਹਿਣ ਲੱਗੀ ਜੇ ਸੇਵਾ ਕਰਨਾ ਚਾਹੁੰਦਾ ਇੱਕ ਕੰਮ ਕਰ, ਮੈਨੂੰ ਪਾਣੀ ਪਿਲਾ ਦੇ। ਉਹਦਾ ਨੌਕਰ ਨੂੰ ਹੁਕਮ ਕੀਤਾ, ਪਾਣੀ ਲੈ ਕੇ ਆਇਆ ਨਾ, ਅਤੇ ਉਹਨੇ ਸਾਧ ਸੰਗਤ ਜੀ ਸੋਨੇ ਦਾ ਬਰਤਨ ਅੱਗੇ ਕੀਤਾ। ਕਹਿਣ ਲੱਗੀ ਮੈਂ ਤਾਂਬੇ ਜਾਂ ਪਿੱਤਲ ਦੇ ਬਰਤਨ ਵਿੱਚ ਨਹੀਂ ਪਾਣੀ ਪੀਂਦੀ, ਸੋਨੇ ਦੇ ਭਾਂਡੇ 'ਚ ਬਰਤਨ ਪਾਣੀ ਪੀਂਦੀ। ਜਦੋਂ ਪਾਣੀ ਪੀਤਾ ਨੇ ਸਾਧ ਸੰਗਤ ਜੀ, ਉਹ ਬਾਟਾ ਜਿਹੜਾ ਉਹਨੇ ਵਗਾ ਕੇ ਮਾਰਿਆ। ਸ਼ਾਹੂਕਾਰ ਕਹਿਣ ਲੱਗਾ ਵੀ ਆ ਤੁਹਾਡਾ ਇੰਨਾ ਕੀਮਤੀ ਬਾਟਾ, ਇਹਨੂੰ ਕਿਉਂ ਸੁੱਟ ਦਿੱਤਾ? ਉਹ ਕਹਿਣ ਲੱਗੀ ਜਿਹੜੇ ਭਾਂਡੇ 'ਚ ਇੱਕ ਵਾਰੀ ਪਾਣੀ ਪੀਨੀ ਆ ਨਾ, ਮੁੜ ਕੇ ਮੈਂ ਭਾਂਡਾ ਨਹੀਂ ਵਰਤਦੀ। ਸ਼ਾਹੂਕਾਰ ਅੰਦਰੋਂ ਅੰਦਰੀ ਬੜਾ ਖੁਸ਼ ਹੋਇਆ ਵੀ ਜੇ ਇਹ ਮੇਰੇ ਘਰੇ ਕੁਝ ਦਿਨ ਰਹਿ ਗਈ ਤਾਂ ਮੈਂ ਤਾਂ ਬਹੁਤ ਧਨੀ ਹੋ ਜਾਵਾਂਗਾ। ਉਹਨੇ ਸਾਧ ਸੰਗਤ ਜੀ ਮਿੰਨਤਾਂ ਕੀਤੀਆਂ ਵੀ ਤੁਸੀਂ ਕੁਝ ਸਮਾਂ ਮੇਰੇ ਕੋਲ ਰਹੋ। ਅਤੇ ਉਹ ਜਿਹੜੀ ਸਾਧ ਸੰਗਤ ਜੀ ਰਾਣੀ ਦਾ ਰੂਪ ਧਾਰਨ ਕਰਕੇ ਮਾਇਆ ਆਈ ਸੀ, ਕਹਿਣ ਲੱਗੀ ਰਹਾਂਗੀ ਤਾਂ ਮੈਂ ਤਾਂ ਹੀ ਜੇ ਤੂੰ ਮੈਨੂੰ ਕੋਈ ਚੰਗਾ ਕਮਰਾ ਦੇਵੇਂਗਾ, ਚੰਗਾ ਰਹਿਣ ਵਾਸਤੇ ਸਥਾਨ ਦੇਵੇਂ। ਉਹ ਕਹਿਣ ਲੱਗੇ ਜਿਹੜਾ ਤੁਹਾਨੂੰ ਪਸੰਦ ਆ ਉਸ ਕਮਰੇ 'ਚ ਹੀ ਚਲੇ ਜਾ। ਜਿਸ ਕਮਰੇ ਵਿੱਚ ਭਗਵਾਨ ਸਾਧ ਸੰਗਤ ਜੀ ਸਾਧੂ ਦਾ ਰੂਪ ਧਾਰਨ ਕਰਕੇ ਬੈਠੇ ਸੀਗੇ ਨਾ, ਚੌਲ ਬਣਾ ਰਹੇ ਸੀ ਉੱਥੇ, ਅਤੇ ਉਹ ਸ਼ਾਹੂਕਾਰ ਦਾ ਲੜਕਾ ਨਾਲ ਚਲਾ ਗਿਆ। ਅਤੇ ਉਸ ਸਾਧ ਸੰਗਤ ਜੀ ਮਾਇਆ ਨੇ ਨਾ ਕਿਹਾ ਵੀ ਆਹ ਕਮਰਾ ਮੈਨੂੰ ਚਾਹੀਦਾ, ਸਾਧੂ ਵਾਲਾ ਜਿਹੜਾ ਸੀਗਾ। ਅਤੇ ਉਸ ਲੜਕੇ ਨੇ ਕਿਹਾ, ਕਹਿਣ ਲੱਗੇ ਵੀ ਸਾਧੂ ਜੀ ਤੁਸੀਂ ਹੋਰ ਕਮਰੇ ਚਲੇ ਜਾਓ, ਇੱਥੇ ਇਹ ਜਿਹੜੀ ਆ ਰਾਣੀ ਰਹੇਗੀ। ਅਤੇ ਉਹਨੇ ਕਿਹਾ ਵੀ ਤੁਹਾਡੇ ਪਿਤਾ ਨਾਲ ਇਹ ਬਚਨ ਹੋਇਆ ਵੀ ਮੈਂ ਆਪਣੀ ਮਰਜ਼ੀ ਨਾਲ ਕਮਰਾ ਛੱਡ ਕੇ ਜਾਵਾਂਗਾ, ਤੁਸੀਂ ਮੈਨੂੰ ਧੱਕਾ ਨਹੀਂ ਕਰ ਸਕਦੇ। ਅਤੇ ਉਸਨੇ ਸਾਧ ਸੰਗਤ ਜੀ ਗੁੱਸੇ ਵਿੱਚ ਆ ਕਰਕੇ ਸ਼ਾਹੂਕਾਰ ਦੇ ਲੜਕੇ ਨੇ ਨਾਲੇ ਤਾਂ ਚੌਲ ਜਿਹੜੇ ਬਣਾਏ ਸੀ ਉਹ ਵਗਾ ਕੇ ਮਾਰੇ,
ਤੇ ਜਿਹੜਾ ਉਹ ਸਾਧੂ ਦਾ ਰੂਪ ਧਾਰਨ ਕੀਤਾ ਉਹਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਇੰਨੇ ਚਿਰ ਨੂੰ ਸਾਧ ਸੰਗਤ ਇਹ ਸਾਰਾ ਕੁਛ ਜਦੋਂ ਹੋਇਆ ਨਾ ਤੇ ਉਹ ਮਾਇਆ ਵੀ ਅਲੋਪ ਹੋ ਗਈ ਤੇ ਉਹ ਭਗਵਾਨ ਵੀ ਅਲੋਪ ਹੋ ਗਏ। ਤੇ ਉਸ ਵੇਲੇ ਲਕਸ਼ਮੀ ਜਾ ਕੇ ਭਗਵਾਨ ਨੂੰ ਕਹਿਣ ਲੱਗੀ, ਦੇਖਿਆ ਮੇਰੇ ਭਗਤ ਕਿਵੇਂ ਤੈਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ। ਤੇ ਉਸ ਵੇਲੇ ਸਾਧ ਸੰਗਤ ਜੀ ਫਿਰ ਭਗਵਾਨ ਕਹਿਣ ਲੱਗੇ, ਹੁਣ ਤੂੰ ਮੇਰਾ ਵੀ ਭਗਤ ਵੇਖ, ਕਾਂਸ਼ੀ ਦੇ ਵਿੱਚ ਚੱਲ ਵੀ ਉੱਥੇ ਭਗਤ ਕਬੀਰ ਜੀ ਉਹਦੇ ਪਾਸ ਜਾ ਕੇ ਤੂੰ ਮੇਰੇ ਭਗਤ ਨੂੰ ਦੇਖ ਕਿਵੇਂ ਮੇਰੇ ਭਗਤ ਕਿੱਡੇ ਮਹਾਨ ਹਨ। ਚਲੇ ਗਈ ਸਾਧ ਸੰਗਤ ਜੀ, ਇੱਕ ਨੌਕਰਾਣੀ ਦੇ ਸਿਰ ਦੇ ਉੱਤੇ ਨਾ ਤਾਣਾ ਰੱਖ ਕਰਕੇ ਵੀ ਮੇਰੇ ਵਸਤਰ ਬਣਾਉਣੇ ਆ। ਇੱਕ ਭਗਤ ਕਬੀਰ ਜੀ ਨੂੰ ਕਹਿਣ ਲੱਗੀ, ਮੈਂ ਤਾਣਾ ਲੈ ਕੇ ਆਈ ਹਾਂ, ਇਹਦੇ ਕੱਪੜੇ ਬਣਾ। ਭਗਤ ਜੀ ਕਹਿਣ ਲੱਗੇ, ਹਲੇ ਸਮਾਂ ਨਹੀਂ ਹੈ, ਹਲੇ ਹੋਰ ਮੇਰੇ ਕੋਲ ਕੰਮ ਹੈ। ਕਹਿਣ ਲੱਗੀ, ਮੈਂ ਤੈਨੂੰ ਦੁੱਗਣੀ ਚੌਗਣੀ ਮਜ਼ਦੂਰੀ ਦੇਵਾਂਗੀ, ਤੂੰ ਮੇਰੇ ਕੱਪੜੇ ਬੁਣ ਦੇ। ਕਹਿਣ ਲੱਗੇ, ਨਹੀਂ ਬੁਣ ਨਹੀਂ ਸਕਦਾ ਮੈਂ। ਫਿਰ ਸਾਧ ਸੰਗਤ ਜੀ ਨੇ ਐਸੀ ਖੇਡ ਵਰਤਾਈ, ਜਿਹੜੇ ਉਹ ਤਾਣਾ ਪੇਟਾ ਕਰਨ ਵਾਲੇ ਸੀਗੇ ਨਾ ਚੀਜ਼ਾਂ, ਉਹ ਖੱਡੀ ਸੀਗੀ, ਉਹ ਸੋਨੇ ਦੀ ਬਣਾ ਦਿੱਤੀ। ਭਗਤ ਜੀ ਨੇ ਦੇਖਿਆ ਧਿਆਨ ਧਰ ਕੇ ਵੀ ਇਹ ਤਾਂ ਮਾਇਆ ਛੱਡਣ ਵਾਸਤੇ ਆਈ ਆ। ਭਗਤ ਜੀ ਨੇ ਆਪਣੇ ਪੁੱਤਰ ਕਮਾਲੇ ਨੂੰ ਹੁਕਮ ਕੀਤਾ, ਕਮਾਲਿਆ ਇੱਥੋਂ ਛੁਰੀ ਲੈ ਕੇ ਆ ਅੰਦਰੋਂ। ਜਿਹੜਾ ਜਦੋਂ ਛੁਰੀ ਲੈ ਕੇ ਆਉਂਦੀ, ਭਗਤ ਜੀ ਨੇ ਚੰਗੀ ਤਰ੍ਹਾਂ ਤਿੱਖੀ ਕਰਕੇ ਨਾ ਮਾਇਆ ਨੂੰ ਗੁੱਤ ਤੋਂ ਫੜ ਕੇ ਇੱਕ ਤਾਂ ਨੱਕ ਵੱਢ ਦਿੱਤਾ, ਦੂਸਰਾ ਉਹਦਾ ਕੰਨ ਕੱਟ ਦਿੱਤਾ, ਅਤੇ ਕੱਟ ਕੇ ਧੱਕਾ ਮਾਰ ਕੇ ਉਹ ਮਾਰੀ। ਕਹਿਣ ਲੱਗੀ, ਤੂੰ ਸਾਡੇ ਭਗਵਾਨ ਨੂੰ ਧੱਕੇ ਮਰਾਏ ਸੀਗੇ, ਤੂੰ ਜਾ ਕਹਿੰਦੇ ਇੱਥੋਂ ਚਲਾ ਜਾ, ਤੇਰੇ ਕੋਲ ਭਗਤਾਂ ਦੇ ਕੋਲ ਕੋਈ ਕੰਮ ਨਹੀਂ ਹੈਗਾ। ਕਹਿਣ ਲੱਗੀ, ਕਿੱਥੇ ਜਾਵਾਂ? ਆ ਕਹਿੰਦੇ, ਜਿਹੜੇ ਵੈਸ਼ਨਵ ਮਤ ਵਾਲੇ ਹਨ, ਜਿਹੜੇ ਬਾਮ ਮਾਰਗੀਏ ਲੋਕ ਹਨ, ਤੇਰੀ ਪੂਜਾ ਕਰਨ ਵਾਲੇ ਹਨ, ਉਹਨਾਂ ਦੇ ਕੋਲ ਚਲੀ ਜਾ। ਉਸ ਵੇਲੇ ਭਗਤ ਜੀ ਨੇ ਸਾਧ ਸੰਗਤ ਜੀ ਸ਼ਬਦ ਉਚਾਰਨ ਕੀਤਾ, ਨੱਕ ਉਹ ਕਾਟੀ ਕੰਨ ਉਹ ਕਾਟੀ, ਕਾਟ ਕੂਟ ਕੇ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੇ। ਤੂੰ ਕਹਿੰਦੇ ਤਿੰਨਾਂ ਲੋਕਾਂ ਦੀ ਪਿਆਰੀ ਆ, ਪਰ ਸੰਤਾਂ ਦੀ ਤੂੰ ਬੈਰਨ ਬਹੁਤ ਵੱਡੀਆਂ, ਨਾਮ ਸਿਮਰਨ ਦੇ ਵਿੱਚ ਰੁਕਾਵਟ ਪਾਉਣ ਵਾਲੀ। ਸੋ ਇਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਇੱਥੇ ਭਗਤ ਜੀ ਫਰਮਾ ਰਹੇ ਹਨ, ਏਕ ਸੁਹਾਗਣ ਜਗਤ ਪਿਆਰੀ, ਇਹ ਜਿਹੜੀ ਸੁਹਾਗਵੰਤੀ ਮਾਇਆ ਨਾ, ਇਹ ਸੰਸਾਰ ਦੀ ਪਿਆਰੀ ਹੈ, ਸੰਸਾਰ ਨੂੰ ਪਿਆਰਾ ਲੱਗਣ ਵਾਲੀ ਹੈ। ਸਗਲੇ ਜੀਵ ਜੰਤ ਕੀ ਨਾਰੀ, ਜਿੰਨੇ ਵੀ ਜੀਵ ਜੰਤ ਨੇ, ਸੂਖਮ ਅਤੇ ਸਥੂਲ ਜੀਵ ਜੰਤੂ ਹਨ, ਉਹ ਸਾਰਿਆਂ ਦੀ ਇਹ ਇਸਤਰੀ ਹੈ। ਭਾਵ ਇਹਨੂੰ ਸਾਰੇ ਜਿੰਨੇ ਵੀ ਲੋਕ ਨੇ ਨਾ, ਉਹ ਭੋਗਣਾ ਚਾਹੁੰਦੇ ਨੇ ਵੀ ਮੈਨੂੰ ਵੀ ਪ੍ਰਾਪਤ ਹੋ ਜਾਵੇ, ਮੈਨੂੰ ਵੀ ਪ੍ਰਾਪਤ ਹੋ ਜਾਵੇ। ਇਸ ਕਰਕੇ ਕਹਿੰਦੇ ਸਾਰੇ ਸੰਸਾਰ ਦੀ ਇਹ ਇਸਤਰੀ ਹੈ ਮਾਇਆ, ਰਹਾਓ। ਵਿਸਰਾਮ ਦੇ ਕੇ ਸਾਹਿਬ ਜੀ ਫਰਮਾ ਰਹੇ ਨੇ, ਸੁਹਾਗਣ ਗੱਲ ਸੋਹੈ ਹਾਰ। ਕਹਿੰਦੇ ਜਿਹੜੀ ਮਾਇਆ ਸੁਹਾਗਵੰਤੀ ਆ ਨਾ, ਇਹਦੇ ਗਲ ਦੇ ਵਿੱਚ ਲੋਕਾਂ ਨੂੰ ਮੋਹਿਤ ਕਰਨ ਵਾਸਤੇ ਹਾਰ ਪਾਇਆ ਹੋਇਆ ਹੈ, ਪਦਾਰਥਾਂ ਰੂਪੀ ਹਾਰ ਪਾਇਆ ਹੋਇਆ। ਕਿਹੜਾ? ਸ਼ਬਦ ਸਪਰਸ਼ ਰੂਪ ਰਸ ਗੰਧ ਰੂਪੀ ਹਾਰ ਪਾਇਆ ਹੋਇਆ, ਵਿਸ਼ਿਆਂ ਵਿਕਾਰਾਂ ਰੂਪੀ ਹਾਰ ਇਹਨੇ ਗਲ ਦੇ ਵਿੱਚ ਪਾਇਆ ਹੋਇਆ, ਆਪਣੇ ਉੱਤੇ ਲੋਕਾਂ ਨੂੰ ਮੋਹਿਤ ਕਰਦੀ ਜਾ ਰਹੀ ਹੈ। ਸੰਤ ਸੰਤ ਕੋ ਬਿਖ ਬਿਗਸੈ ਸੰਸਾਰ, ਪਰ ਜੇ ਸੰਤ ਕੋ ਬਿਖ ਬਿਗਸੈ ਸੰਸਾਰ, ਕਹਿ ਰਹੇ ਜਿਹੜਾ ਸੰਸਾਰ ਹੈ ਨਾ, ਇਹ ਮਾਇਆ ਨੂੰ ਵੇਖ ਕਰਕੇ ਵਿਗਸਦਾ ਹੈ, ਬਹੁਤ ਖੁਸ਼ ਹੁੰਦਾ, ਜਦੋਂ ਚਾਰ ਪੈਸੇ ਆ ਜਾਂਦੇ ਬਹੁਤ ਖਿੜ ਜਾਂਦਾ, ਚਾ ਚੜ੍ਹ ਜਾਂਦਾ। ਪਰ ਸੰਤ ਕੋ ਬਿਖ, ਪਰ ਸੰਤਾਂ ਵਾਸਤੇ ਇਹ ਵਿਉਹ ਬੱਤ ਹੈ, ਸੰਤਾਂ ਨੂੰ ਇਹ ਜ਼ਹਿਰ ਵਰਗੀ ਲੱਗਦੀ ਹੈ ਮਾਇਆ। ਕਰ ਸੀਗਾਰ ਬਹਿ ਪਖਿਆਰੀ, ਮਹਾਰਾਜ ਕਹਿੰਦੇ ਪਖਿਆਰੀ ਕਹਿੰਦੇ ਆ ਬੇਸਵਾ ਨੂੰ, ਕਹਿੰਦੇ ਬੇਸਵਾ ਦੀ ਨਿਆਈ ਜਦੋਂ ਇਹ ਕਹਿੰਦੇ ਸ਼ਿੰਗਾਰ ਕਰਕੇ ਬੈਠਦੀ ਆ ਨਾ, ਤਾਂ ਚੰਗੇ ਚੰਗੇ ਬੰਦਿਆਂ ਦੀ ਸਾਹ ਸੰਗਤੀ ਮਨ ਨੂੰ ਮੋਹਿਤ ਕਰ ਲੈਂਦੀ, ਆਪਣੇ ਵੱਲ ਖਿੱਚ ਲੈਂਦੀ। ਪੱਖ ਆਰੀ, ਪੱਖ ਸਾਧ ਸੰਗਤ ਜੀ ਦੋ ਹਨ, ਇੱਕ ਪੇਕੇ ਘਰ ਦਾ, ਇੱਕ ਸਹੁਰੇ ਘਰ ਦਾ ਪੱਖ, ਭਾਵ ਇਸ ਮਾਤ ਲੋਕ ਦਾ ਅਤੇ ਸਵਰਗ ਅੱਗੇ ਪਰਲੋਕ ਦਾ। ਜਿਹੜਾ ਇਹ ਦੋ ਜਿਹੜੇ ਪੱਖ ਨੇ ਨਾ, ਉਹਨੂੰ ਕਹਿੰਦੇ ਆਰੀ ਦੀ ਤਰ੍ਹਾਂ ਕੱਟ ਕੇ ਰੱਖ ਦਿੰਦੀ, ਦੋਹਾਂ ਲੋਕਾਂ ਦੇ ਸੁੱਕਾਂ ਨੂੰ ਕੱਟ ਕੇ ਸੁੱਟ ਦਿੰਦੀ ਹੈ। ਐਸੀ ਇਹ ਮਾਇਆ ਸਾਧ ਸੰਗਤ ਜੀ ਸ਼ਿੰਗਾਰ ਕਰਕੇ ਆਉਂਦੀ ਹੈ। ਸੰਤ ਕੀ ਠਿਟਕੀ ਪਿਰੈ ਵਿਚਾਰੀ, ਪਰ ਸੰਤਾਂ ਦੀ ਕਹਿੰਦੇ ਫਿਟਕਾਰੀ ਹੋਈ, ਸੰਤਾਂ ਦੀ ਝਿੜਕੀ ਹੋਈ, ਸੰਤਾਂ ਦੀ ਧੱਕੀ ਹੋਈ, ਇਹ ਜਿਹੜੀ ਮਾਇਆ ਕਹਿੰਦੇ ਵਿਚਾਰੀ ਗਰੀਬਣੀ ਜਿਹੀ ਕਹਿੰਦੇ ਫਿਰਦੀ ਹੈ। ਸੰਤ ਭਾਗ ਉਹ ਪਾਛੈ ਪਰੈ, ਅਤੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਜਿਹੜੇ ਸੰਤ ਨੇ ਨਾ, ਉਹਨਾਂ ਦੇ ਪਛਾਸਾਂ ਨੇ ਪਿੱਛੇ ਭੱਜ ਕਰਕੇ ਉਹਦੀ ਸ਼ਰਨ ਦੇ ਵਿੱਚ ਜਾ ਕਰਕੇ ਪੈਂਦੀ ਹੈ, ਉਹਨਾਂ ਦੇ ਚਰਨਾਂ ਦੇ ਵਿੱਚ ਆ ਕਰਕੇ ਡਿੱਗਦੀ ਹੈ। ਜਿਵੇਂ ਹੁਣ ਸਾਧ ਸੰਗਤ ਜੀ, ਜਿਵੇਂ ਪਰਛਾਵਾਂ ਆ ਨਾ, ਜਦੋਂ ਤਾਂ ਆਪਾਂ ਸੂਰਜ ਦੀ ਤਰਫ ਨੂੰ ਮੁੱਖ ਕਰੀਏ ਤਾਂ ਪਰਛਾਵਾਂ ਪਿੱਛੇ ਪਿੱਛੇ ਆਉਂਦਾ, ਦੇਖਿਓ ਕਿਤੇ, ਜਦੋਂ ਕਿਤੇ ਸੂਰਜ ਦੀ ਤਰਫ ਨੂੰ ਆਪਾਂ ਪਿੱਠ ਕਰ ਦਈਏ ਨਾ, ਤਾਂ ਪਰਛਾਵਾਂ ਅੱਗੇ ਅੱਗੇ ਜਾਂਦਾ, ਜਿੰਨਾ ਮਰਜ਼ੀ ਦੌੜ ਲਈਏ ਪਰਛਾਵਾਂ ਨੂੰ ਪਿੱਛੇ ਨਹੀਂ ਕਰ ਸਕਦੇ। ਇਸੇ ਤਰ੍ਹਾਂ ਜਦੋਂ ਜਿਹੜਾ ਪਰਮਾਤਮਾ ਦੀ ਤਰਫ ਤੁਰਨ ਵਾਲਾ ਹੈ ਨਾ, ਬੰਦਗੀ ਕਰਨ ਵਾਲਾ, ਉਹਦੇ ਮਗਰ ਮਗਰ ਸਾਧ ਸੰਗਤ ਮਾਇਆ ਜਿਹੜੀ ਲੱਗੀ ਫਿਰਦੀ ਆ। ਅਤੇ ਪਰ ਜਿਹੜੇ ਇਸੇ ਤਰ੍ਹਾਂ ਦੇ ਨਾਲ ਇਹ ਮਾਇਆ ਦੇ ਮਗਰ ਦੌੜੇ ਫਿਰਦੇ ਆ, ਸਾਰੀ ਜ਼ਿੰਦਗੀ ਭਾਵੇਂ ਭੱਜੀ ਜਾਵੇ ਉਹ ਹੱਥ ਨਹੀਂ ਆਉਂਦੀ ਹੈਗੀ, ਉਹ ਦੌੜਾਈ ਫਿਰਦੀ ਪਿੱਛੇ ਪਿੱਛੇ। ਸੋ ਇਸੇ ਤਰ੍ਹਾਂ ਦੇ ਨਾਲ ਇੱਥੇ ਮਹਾਰਾਜ ਕਹਿੰਦੇ ਜਿਹੜੇ ਪਰਮੇਸ਼ਰ ਦੇ ਪਿਆਰੇ ਨਾ, ਉਹਨਾਂ ਦੇ ਭੱਜ ਕਰਕੇ ਉਹਨਾਂ ਦੇ ਚਰਨਾਂ ਦੇ ਵਿੱਚ ਆ ਕਰਕੇ ਪੈਂਦੀ ਹੈ। ਗੁਰਪ੍ਰਸਾਦੀ ਮਾਰ ਉਹ ਡਰੈ, ਗੁਰੂ ਦੀ ਪ੍ਰਸਾਦ ਕੀ ਕਿਰਪਾ ਦੁਆਰਾ, ਸੰਤ ਮਹਾਤਮਾ ਦੀ ਮਾਰ ਤੋਂ
ਇਹ ਡਰਦੀ ਆ, ਘਬਰਾਉਂਦੀ ਆ, ਕਿਤੇ ਇਹ ਜਿਹੜੀ ਮਾਇਆ ਹੈ ਨਾ ਉਹਨੂੰ ਕਹਿੰਦੀ ਉਹ ਮਿੱਥਿਆ ਨਿਸ਼ਚੈ ਕਰਨ ਰੂਪ ਮੈਨੂੰ ਮਾਰ ਕੇ ਨਾ ਸੁੱਟ ਦੇਵੇ। ਸਾਕਤ ਕੀ ਉਹ ਪਿੰਡ ਪਰਾਇਣ, ਸਾਕਤ ਜਿਹੜੇ ਸ਼ਕਤੀ ਦੇ ਉਪਾਸ਼ਕ ਨੇ, ਕਠੋਰ ਚਿੱਤ ਵਾਲੇ ਨੇ, ਜਿਹੜੇ ਸਾਧ ਸੰਗਤ ਪਰਮਾਤਮਾ ਨੂੰ ਨਹੀਂ ਮੰਨਣ ਵਾਲੇ ਐਸੇ ਸਾਕਤ ਪੁਰਸ਼ ਨੇ ਨਾ, ਉਹ ਪਿੰਡ ਪਰਾਇਣ ਉਹਨਾਂ ਦੀ ਕਹਿੰਦੇ ਜਿਵੇਂ ਪਿੰਡ ਦੇ, ਪਿੰਡ ਦਾ ਅਰਥ ਹੈ ਸਰੀਰ ਦੇ ਵਿੱਚ ਪ੍ਰਾਣ ਹੁੰਦੇ ਨਾ, ਸਰੀਰ ਜਿਹੜਾ ਪ੍ਰਾਣਾਂ ਦੇ ਆਸਰੇ ਚੱਲਦਾ ਆ, ਜਿਵੇਂ ਸਰੀਰ ਨੂੰ ਪ੍ਰਾਣ ਪਿਆਰੇ ਹੁੰਦੇ ਆ, ਇਸੇ ਤਰ੍ਹਾਂ ਸਾਧ ਸੰਗਤ ਜੀ ਉਹਨਾਂ ਸਾਕਤ ਪੁਰਸ਼ਾਂ ਦੇ ਲਈ ਜਿਹੜੇ ਮਾਇਆ ਦੇ ਉਪਾਸ਼ਕ ਨੇ, ਉਹਨਾਂ ਨੂੰ ਵੀ ਸਾਧ ਸੰਗਤ ਜੀ ਇਹ ਮਾਇਆ ਜਿਹੜੀ ਆ ਉਹ ਪ੍ਰਾਣਾਂ ਦੀ ਤਰ੍ਹਾਂ ਇਹਨਾਂ ਨੂੰ ਪਿਆਰਾ ਕਰਕੇ ਜਾਣਦੇ ਆ, ਆਪਣੇ ਜ਼ਿੰਦਗੀ ਦਾ ਆਸਰਾ ਰੂਪ ਕਰਕੇ ਸਮਝਦੇ ਹਨ। ਹਮ ਕੋ ਦ੍ਰਿਸ਼ਟ ਪਰੈ ਤ੍ਰਖ ਡਾਇਣ, ਭਗਤ ਜੀ ਕਹਿੰਦੇ ਸਾਡੇ ਵਾਸਤੇ ਤਾਂ ਜਿਵੇਂ ਤ੍ਰਖ ਦਾ ਅਰਥ ਹੈ ਤਿੱਖੇ ਨੇਤਰਾਂ ਵਾਲੀ ਕੋਈ ਡੈਣ ਹੋਵੇ ਨਾ, ਜਿਹੜੇ ਲੋਕਾਂ ਦੇ ਕਲੇਜੇ ਨੂੰ ਕੱਢ ਕੇ ਖਾ ਜਾਣ ਵਾਲੀ ਆ, ਉਸ ਤਰ੍ਹਾਂ ਦੀ ਕਹਿੰਦੇ ਦ੍ਰਿਸ਼ਟ ਪਰੇ ਸਾਨੂੰ ਦੇਖਣ ਦੇ ਵਿੱਚ ਪੈਂਦੀ ਆ। ਇਹ ਤਾਂ ਜਿਹੜੇ ਚੰਗੇ ਚੰਗੇ ਨੇ ਨਾ ਉਹਨਾਂ ਦੇ ਚਿੱਤ ਨੂੰ ਕਹਿੰਦੇ ਖਾ ਜਾਣ ਵਾਲੀ ਆ, ਭਾਵ ਉਹਦੇ ਚੰਗੇ ਜਿਹੜੇ ਸ਼ੁਭ ਗੁਣ ਹਨ ਉਹਨੂੰ ਨਿਗਲ ਜਾਣ ਵਾਲੀ ਇਹ ਡੈਣ ਹੈ। ਹਮ ਤਿਸਕਾ ਬਹੁਤ ਜਾਣਿਆ ਭੇਓ, ਭਗਤ ਜੀ ਕਹਿੰਦੇ ਅਸੀਂ ਤਾਂ ਬਹੁਤ ਤਰ੍ਹਾਂ ਚੜ ਕਰਕੇ ਇਹਦਾ ਭੇਦ ਨੂੰ ਜਾਣਿਆ ਕਿ ਜੜ ਅਤੇ ਚੇਤਨ ਜਿਹੜੀ ਮਾਇਆ ਹੈ, ਜੜ ਮਾਇਆ ਸਾਧ ਸੰਗਤ ਜਿਹੜਾ ਧਨ ਦੌਲਤ ਪਦਾਰਥ ਹਨ, ਚੇਤਨ ਮਾਇਆ ਜਿਵੇਂ ਇਸਤਰੀ ਬੰਦੇ ਵਾਸਤੇ ਅਤੇ ਇਸਤਰੀ ਵਾਸਤੇ ਜਿਹੜਾ ਪਰਾਇਆ ਮਰਦ ਹੈ, ਇਹ ਚੇਤਨ ਮਾਇਆ ਹੈ। ਇਹ ਦੋ ਤਰ੍ਹਾਂ ਦੀ ਮਾਇਆ ਦਾ ਚੰਗੀ ਤਰ੍ਹਾਂ ਦੇ ਨਾਲ ਭੇਦ ਨੂੰ ਅਸੀਂ ਜਾਣ ਲਿਆ ਹੈ। ਜਬ ਹੋਏ ਕਿਰਪਾਲ ਮਿਲੇ ਗੁਰਦੇਵ, ਜਦੋਂ ਕਹਿੰਦੇ ਉਹ ਪਰਮੇਸ਼ਰ ਕਿਰਪਾਲ, ਕਿਰਪਾ ਆਲ, ਕਿਰਪਾ ਦੇ ਘਰ ਵਿੱਚ ਆਇਆ ਨਾ, ਮਿਲੇ ਗੁਰਦੇਵ, ਤਦੋਂ ਉਸ ਵੇਲੇ ਰਾਮਾਨੰਦ ਜੀ ਜਿਹੜੇ ਗੁਰਦੇਵ ਨੇ ਉਹ ਆ ਕਰਕੇ ਮਿਲ ਗਏ ਹਨ। ਕਹੋ ਕਬੀਰ ਅਬ ਬਾਹਰ ਪਰੀ, ਭਗਤ ਕਬੀਰ ਜੀ ਸ਼ਬਦ ਦੀ ਸਮਾਪਤੀ ਕਰਦੇ ਕਥਨ ਕਰ ਰਹੇ ਨੇ। ਹੁਣ ਕਹਿੰਦੇ ਇਹ ਜਿਹੜੀ ਮਾਇਆ ਨਾ ਅਬ ਹੁਣ ਸਾਡੇ ਹਿਰਦੇ ਤੋਂ ਬਾਹਰ ਪਰੇ ਚਲੀ ਗਈ ਆ, ਹੁਣ ਸਾਡੇ ਹਿਰਦੇ ਦੇ ਵਿੱਚ ਨਹੀਂ ਹੈ। ਸੰਸਾਰ ਹੈ ਕਹਿ ਅੰਚਲ ਲਰੀ, ਜਿਹੜਾ ਸੰਸਾਰ ਹੈ ਉਹਦੇ ਹਿਰਦੇ ਰੂਪ ਪੱਲੇ ਦੇ ਵਿੱਚ, ਪ੍ਰਤੱਖ ਵੀ ਉਹਦੇ ਪੱਲੇ ਦੇ ਵਿੱਚ, ਲਰੀ ਦਾ ਅਰਥ ਹੈ ਲੱਗੀ ਹੋਈ ਹੈ, ਜਾਂ ਇਸੇ ਤਰ੍ਹਾਂ ਦੇ ਨਾਲ ਸਾਹ ਸਿੰਘ ਲਰੀ ਦਾ ਅਰਥ ਹੈ ਲੜਨ ਵਾਲੀ ਆ। ਸਰਪਨੀ ਤੇ ਉੱਪਰ ਨਹੀਂ ਬਲੀਆ, ਜਿਹਨੇ ਬ੍ਰਹਮਾ ਵਿਸ਼ਨ ਮਹਾਂਦੇਵ ਸਲੀਆ, ਜਿਹਨੇ ਕਹਿੰਦੇ ਛਪਣੀ ਦੀ ਨਿਆਈ ਸਾਰੇ ਸੰਸਾਰ ਨੂੰ ਡੰਗਣ ਵਾਲੀ ਆ, ਲੜ ਜਾਣ ਵਾਲੀ ਆ, ਐਸੀ ਇਹ ਮਾਇਆ ਹੈ। ਸੋ ਇਹ ਸਾਧ ਸੰਗਤ ਜੀ ਭਗਤ ਕਬੀਰ ਜੀ ਨੇ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ, ਆਪਾਂ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰਨੀ ਆ, ਸੱਚੇ ਪਾਤਸ਼ਾਹ ਇਹ ਸ਼ਬਦ ਦੀ ਵਿਚਾਰ ਜਿਹੜੀ ਸਾਡੇ ਹਿਰਦੇ ਵਿੱਚ ਵਸੇ ਤਾਂ ਜੋ ਲੋਕ ਅਤੇ ਪਰਲੋਕ ਸਵਾਰਿਆ ਜਾਵੇ, ਅਸੀਂ ਵੀ ਨਾਮ ਰੂਪੀ ਧਨ ਨੂੰ ਇਕੱਠਿਆਂ ਕਰਕੇ ਇਹ ਜੋ ਮਨੁੱਖਾ ਜਨਮ ਪ੍ਰਾਪਤ ਹੋਇਆ ਆ ਇਹ ਸਫਲ ਹੋ ਸਕੇ। ਇੰਨੀਆਂ ਵਿਚਾਰਾਂ ਕਰਦਿਆਂ ਹੋਈਆਂ ਫੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ ਦੀ, ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਣਹੋ ਸਿੰਘ ਸੁਜਾਨ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ,
1: ਸਤਿਗੁਰ ਤੋਂ ਪਾਇਆ ਸਹਿ ਛੇਤੀ ਮਨ ਵਧੀਆ।

0: ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ
1: ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ
0: ਕਰ ਸਾਂਤ ਸੁਖ ਮਨ ਆਏ ਵਸਿਆ ਜਿਨੇ ਇੱਛਾ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਤੀ ਜੀ ਸਹਾਇ ਵਾਰ, ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ, ਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰਾਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਵਿੱਚ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰ ਕਰਨੋਂ ਨਿਧਿ ਆਵੇ ਧਾਏ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਭ ਥਾਈ ਹੋਏ ਸਹਾਇ। ਦਸਮ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ, ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ ਚੋਂ ਸਭ ਜਾਦੇ ਚਾਲੀਆਂ ਮੁਕਤੀਆਂ ਹੱਟੀਆਂ, ਜਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਛਕੇ ਆ। ਦੇਖ ਚਲਾਈ ਤੈਗ ਵਾਹੀ, ਦੇਖ ਕੇ ਅੰਡਟ ਕੀਤਾ ਤਿੰਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਧਨ ਆਰਿਆਂ ਨਾਲ ਚਰਵਾਏ, ਚਰਖੜੀਆਂ ਤੇ ਚੜੇ, ਖੋਪੜੀਆਂ ਤੁਰਵਾਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ, ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ, ਚਿੱਤੇ ਆਵੇ ਚਿਤਾਵਨ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਾਹਾਂ ਤਾਹਾਂ ਰਿਛੇ ਆਰੇ ਆਇਤ, ਦੇਖੇ ਖਾਤੇ ਬਿਰਧ ਕੀ ਪੈਜ, ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ, ਗੁਰੂ ਖਾਲਸਾ ਜੀ ਕੇ ਬੋਲ ਬਾਲੇ ਬੋਲੇ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨ ਅਸਰ ਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਰਾ ਕਿਆ, ਪਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ। ਹੇ ਨਿਰੰਕਾਰ, ਆਪਣੇ ਪੰਥ ਦੀ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹੇ ਨਮਾਣਿਆਂ ਦੇ ਮਾਣ, ਸਤਿਗੁਰ ਨੀ ਤਾਣਿਆਂ ਦੇ ਤਾਣ, ਸਤਿਗੁਰ ਨੇ ਆਸਰਿਆਂ ਦੇ ਆਸਰੇ, ਹੇ ਅਕਾਲ ਪੁਰਖ ਸੱਚੇ ਪਿਤਾ, ਵਾਹਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਜੀ ਦੀ ਹਜ਼ੂਰੀ ਅੰਦਰ ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਹੋਏ, ਸੋ ਦਾਰ ਰਸਾ ਬਾਣੀ ਦੇ ਪਾਠ ਹੋਏ, ਗੁਰਬਾਣੀ ਦੇ ਕੀਰਤਨ ਹੋਏ, ਗੁਰਮਤਿ ਵਿਚਾਰਾਂ ਹੋਈਆਂ, ਪੜ੍ਹੀ ਸੋਹਣੀ ਬਾਣੀ ਸਾਡੇ ਜੀਵਾਂ ਦੇ ਹਿਰਦੇ ਵਸਾਵਣੀ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਅੰਮ੍ਰਿਤ ਵੇਲੇ ਜਾਗਣਾ, ਨਿਤਨੇਮ ਦੀ ਦਾਤ ਸੇਵਾ, ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਰਬਤ ਸੰਗਤਾਂ ਨੂੰ ਨਿਹਾਲ ਕਰਨਾ ਜੀ। ਆਪ ਜੀ ਦੀਆਂ ਸਾਰੀਆਂ ਹੀ ਸਾਧ ਸੰਗਤਾਂ ਵੱਲੋਂ ਆਪ ਜੀ ਦੀ ਹਜ਼ੂਰੀ ਅੰਦਰ ਪਵਿੱਤਰ ਕੜਾ ਪ੍ਰਸ਼ਾਦੀ ਦੇ ਸਦਕੇ ਹਾਜ਼ਰ ਹੋਈ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜਿਨ੍ਹਾਂ ਜਿਨ੍ਹਾਂ ਭਾਵਨੀਆਂ ਸਹਿਤ ਆਪ ਜੀ ਦੀਆਂ ਸੰਗਤਾਂ ਆਪ ਜੀ ਦੇ ਦਰਬਾਰ ਤੇ ਤਨ ਮਨ ਧਨ ਦੇ ਨਾਲ ਸੇਵਾਵਾਂ ਕਰ ਰਹੇ ਹਨ, ਸੋ ਭਾਵਨੀਆਂ ਸਰਬੱਤ ਦੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਰਬੱਤ ਸੰਗਤਾਂ ਦੇ ਸਿਰ ਤੇ ਮਿਹਰਾਂ ਪਰਿਆਪਤ ਰੱਖਣਾ। ਇਸੇ ਤਰ੍ਹਾਂ ਆਪ ਜੀ ਦੀਆਂ ਸੰਗਤਾਂ ਨੂੰ ਗੁਰੂ ਘਰ ਦਾ ਪ੍ਰੇਮ, ਅੰਮ੍ਰਿਤ ਵੇਲੇ ਜਾਗਣੀ, ਨਿਤਨੇਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ। ਆਪ ਜੀ ਦੀ ਕਿਰਪਾ ਨਾਲ ਚਾਰ ਪੈਰ ਦਿਨ ਸੁਖਾਂ ਦਾ ਬਤੀਤ ਹੋਏ, ਚਾਰ ਪੈਰ ਰਹਿਣਾ ਹੀ ਹੈ ਸੁਖਾਂ ਦੀ ਬਤੀਤ ਕਰਨੀ, ਹੁਕਮਨਾਮੇ ਬਖਸ਼ਿਸ਼ ਕਰਕੇ ਸੰਗਤਾਂ ਨੂੰ ਹੁਕਮਨਾਮੇ ਤੇ ਚੱਲਣ ਦੀ ਸਮਤ ਬਖਸ਼ਿਸ਼ ਕਰਨੀ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।

ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਬਟਭਾਗੇ ਹੋ, ਸਾਹਿਬਾਂ ਦੀ ਹਜ਼ੂਰੀ ਅੰਦਰ ਵਿੱਚ ਬੈਠ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਹਨ। ਸੋ ਉਦਾਰ ਰਹਿ ਸਭ ਬਾਣੀ ਦੇ ਪਾਠ ਹੋਏ, ਗੁਰਬਾਣੀ ਦੇ ਕੀਰਤਨ ਹੋਏ, ਗੁਰਮੁਖ ਵਿਚਾਰਾਂ ਹੋਈਆਂ। ਸਤਿਗੁਰੂ ਕਿਰਪਾ ਕਰਨ, ਗੁਰਬਾਣੀ ਸਾਡੇ ਹਿਰਦੇ ਅੰਦਰ ਵੱਧ ਜਾਵੇ, ਸਾਡਾ ਜੀਵਨ ਸਤਿਗੁਰੂ ਜੀ ਸਫਲਾ ਕਰ ਦੇਣ। ਰਹਿਮਤ ਕਰਨ, ਚੜ੍ਹਦੀ ਕਲਾ ਦੀ ਦਾਤ ਸਰਵ ਸੰਗਤਾਂ ਨੂੰ ਬਖਸ਼ਿਸ਼ ਕਰਨ। ਸੋ ਸਾਰੀਆਂ ਹੀ ਸਾਧ ਸੰਗਤਾਂ ਦਾ ਧੰਨਵਾਦ ਹੈ, ਸਤਿਗੁਰੂ ਜੀ ਦੀ ਹਜ਼ੂਰੀ ਅੰਦਰ ਜੁੜੇ ਹੋ। ਸਤਿਗੁਰੂ ਜੀ ਰਹਿਮਤ ਕਰਨ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਦੇ ਹੋਏ ਇਹ ਰਹਿਮਤ ਕਰਦੇ ਰਹਿਣ, ਸਾਰਿਆਂ ਦਾ ਧੰਨਵਾਦ ਹੈ। ਆਓ ਹੁਣ ਕਲਾ ਪ੍ਰਸ਼ਾਦੀ ਦੇਖ ਵਰਤ ਰਹੀ ਹੈ, ਗੁਰੂ ਕੇ ਲੰਗਰ ਤਿਆਰ ਹਨ। ਸਾਰੀਆਂ ਸਾਧ ਸੰਗਤਾਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣਾ, ਸਾਰਿਆਂ ਦਾ ਧੰਨਵਾਦ। ਆਓ ਹੁਣ ਸਤਿਗੁਰੂ ਜੀ ਦੇ ਸੁਖਾਸਨਾਂ ਦੀਆਂ ਸੇਵਾਵਾਂ ਹੋਣਗੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋਹਿਲਾ ਰਾਗੋੜ ਦੀ ਕੀ ਮਹੱਲਾ ਪਹਿਲਾ ਸਦਾ ਸੁਖ ਹੋਈ ਰਹਾਉ। ਨਿਤ ਨਿਤ ਜੀ ਸੰਭਾਲੀਆਂ ਦੇਖੇ ਜਾਂਦੇ।

ਸਿਮਰਨ ਅਨੰਤ ਸੇ ਦਿਆ ਵਨਰਾ ਖਾਸਾ ਮਹੱਲਾ ਪਹਿਲਾ ਸੇ ਅਗਹਰ ਸੇ ਗੁਰ ਸੇ ਉਪਦੇਸ਼ ਸੇ ਗੁਰ ਗੁਰ ਕੋ ਸਾਨੀ ਬਾਬਾ ਜੀ ਘਰ ਕਰਕੇ ਠੀਕ ਹੋਈ ਸੁਪਰਦਾਸ ਬੁਲਾਈ ਤੋ ਕੇ ਰਹਾਉ ਮੈਂ ਸੇ ਤਸਾਂ ਕਰੀਆਂ ਪੈਰਾਂ ਕਿੱਤੀ ਵਾਰੀ ਮੋਹ ਵਾਸੀ ਦੇ ਗੁਰੂਆਂ ਨੇ ਇੱਕ ਨਾਨਕ ਕਰਤੇ ਕਿ ਕਿਤੇ ਵੀ ਸਲਾਤਨਾ ਸ੍ਰੀ ਮਹੱਲਾ ਪਹਿਲਾ ਅਗਨਵੇਂ ਕਾਲ ਰਵ ਚੜ੍ਹਦੀ ਭਵਾਨੀ ਸਾਰਕਾ ਮੰਡਲ ਪਵਨ ਚਵਰੋ ਕਰੇ ਸੰਗ ਵਨ ਰਾਏ ਫੁਲੰਤ ਜੋਤੀ ਕੈਸੀ ਆਰਤੀ ਹੋਈ ਭਵ ਖੰਡਣਾ ਤੇਰੀ ਆਰਤੀ ਅਣਹਤਾ ਸ਼ਬਦ ਸੰਵਾਜੰਤ ਭੇਰੀ ਰਹਾਉ ਸਹਿ ਸਭ ਨੈਣ ਨਨ ਨੈਣ ਹੈ ਤੁਰੀ

ਸਭ ਮੈਂ ਚਾਨਣ ਹੋਈ ਗੁਰ ਸਾਖੀ ਜੋਤ ਪ੍ਰਗਟ ਹੋਈ ਜੋਤ ਤੇ ਸੁਭਾਵੈ ਸੋ ਆਰਤੀ ਹੋਈ ਹਰ ਕਣ ਕਮਲ ਮੁਕਰੰਦ ਲੋ ਵਿੱਚ ਮਨੂ ਅੰਤਨ ਮੋਹਰੀ ਆਈ ਪਿਆ ਸਰ ਕਿਰਪਾ ਜਲ ਦੇ ਨਾਨਕ ਸਾਰਨ ਕੋ ਹੋਈ ਜਾਤੇ ਤੇਰੇ ਨਾਮ ਵਾਸਾ ਰਾਜੋਰੀ ਮਹਲਾ ਚੌਥਾ ਖਾਮ ਪ੍ਰੋ ਨਗਰ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਉਰਬ ਲਿਖ ਲਿਖਿਆ ਗੁਰੂ ਪਾਇਆ ਮਾਨ ਹਰ ਦੇਵ ਮੰਡਲ ਮੰਡਾ ਹੀ ਕਰ ਸਾਧੂ ਅੰਜਲੀ ਪੁੰਨ ਵੱਡਾ ਹੀ ਕਰ ਡੰਡੋਤ ਪੁੰਨ ਵੱਡਾ ਹੀ ਰਹਾਉ ਸਾਖਤ ਹਰ ਦਾ ਸਾਧਨ ਜਾਣੇ ਤਿੰਨ ਅੰਤਰ ਹੋ ਮੈਂ ਕੰਡਾ ਹੀ ਜਿਉਂ ਜਿਉਂ ਚੱਲੈ ਚੁੱਭੈ ਦੁੱਖ ਪਾਵੈ ਜਮ ਕਹਾਲ ਸਾਹ ਹੈ ਸਿਰ ਡੰਡਾ ਹੀ ਅਰਜਨ ਹਰ ਹਰ ਨਾਮ ਸਮਾਣੀ ਦੁੱਖ ਜਨਮ ਮਰਨ ਭਵ ਖੰਡਾ ਹੀ ਅਗਨਾਸ਼ੀ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੀ ਆਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਗੁਰ ਨਾਨਕ ਨਾਮ ਅਧਾਰ ਟੇਕ ਹੈ ਹਰ ਨਾਮ ਮੇਰੀ

ਤਿਨ ਕੋ ਤੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਉ ਪਾਗਾ ਅੰਦਰੋਂ ਦੁਰਮਤ ਦੂਜੀ ਕੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਕਿਰਪਾ ਕੀਨੀ ਮੇਰੇ ਸਵਾਮੀ ਤਿਨ ਅਨਦਿਨ ਹਰ ਗੁਣ ਗਾਏ ਸੁਣ ਮਨ ਪੀਨੇ ਸਹਿਜ ਸੁਪਾਏ ਜੁਗ ਮੈਂ ਰਾਮ ਨਾਮ ਨਿਸਤਾਰਾ ਗੁਰ ਤੈ ਉਪਜੈ ਸ਼ਬਦ ਵਿਚਾਰਾ ਗੁਰ ਸ਼ਬਦ ਵਿਚਾਰਾ ਰਾਮ ਨਾਮ ਪਿਆਰਾ ਜਿਸ ਕਿਰਪਾ ਕਰੇ ਸੁਪਾਏ ਸਹਿਜੇ ਗੁਣ ਗਾਵੇ ਦਿਨ ਰਾਤੀ ਕਿਲ ਵਿਖ ਸਭ ਗਵਾਏ।

0: ਨਾ ਹੁਕਮ ਮਨਾਇਆ
1: ਸਰਬਤੋਕ ਨਾਨਕ ਤਿਨ ਪਾਇਆ
0: ਅਗਣਿਤ ਸਾਹੋ ਆਪਣੀ ਦੇ ਰਾਸ
1: ਘਾਟ ਬੀਤ ਵਰਤੇ ਅੰਦੋ ਲਾਸ
0: ਆਪਣੀ ਮਾਨ ਕਿਛ ਬਹੁਲ ਸਾਹੋ ਲੇ
1: ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪ ਹੀ ਖੋਵੇ
1: ਔਰ ਉਸ ਕਾ ਵਿਸ਼ਵਾਸ ਨਾ ਹੋਵੇ
0: ਜਿਸ ਕੀ ਬਸ ਤਿਸ ਆਗੇ ਰਾਖੇ
1: ਪ੍ਰਭ ਕੀ ਆਗਿਆ ਮਾਨੇ ਮਾਥੇ
0: ਉਸ ਤੇ ਚੋਗਣ ਕਰੇ ਨਿਹਾਲ
1: ਨਾਨਕ ਸਾਹਿਬ ਸਦਾ ਦਿਆਲ
0: ਅਨੇਕ ਪਾਤ ਮਾਇਆ ਕੇ ਹੇਤ
1: ਸਰ ਪਰ ਹੋਵਤ ਜਾਨ ਨੇਤ
0: ਵੀਰੇ ਕਿਛ ਆਇਆ ਸੀ ਉਹ ਰੰਗ ਲਾਵੇ
1: ਉਹ ਬਿਨ ਸੇ ਉਹ ਮਨ ਪਛਤਾਵੇ
0: ਜੋ ਦਿਸੇ ਸੋ ਚਾਲਣ ਹਾਰ
1: ਲਭ ਰਹੇ ਤੈ ਅੰਧੰਧਾਰ
0: ਬਟਾਓ ਸੀ ਉਹ ਜੋ ਲਾਵੇ ਨਹੀਂ
1: ਤਾਂ ਕੋ ਹਾਥ ਨਾ ਆਵੇ ਕੇ
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ
1: ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ

0: ਤਕ ਮਨ ਮਾਹੇ
1: ਜੀ ਪ੍ਰਸਾਦ ਸੁਗਤ ਨਤਨ ਲਾਵੇ
0: ਇਸਕੋ ਸਿਮਰਤ ਪਰਮ ਗਤ ਪਾਵੇ
1: ਜੀ ਪ੍ਰਸਾਦ ਬਸੇ ਸੁਖ ਮੰਦਰ
0: ਤੇ ਆਏ ਸਦਾ ਮਨੇ ਅੰਦਰ
1: ਜੀ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆੜ ਪੈਰ ਸਿਮਰੋ ਤਿਸ ਰਸਨਾ
1: ਜੀ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਤੇ ਆਈਏ ਤਿਆਵਣ ਜੋਗ
1: ਜੀ ਪ੍ਰਸਾਦ ਪਾਠ ਪਟੰਬਰ ਡਾਵੇ
0: ਤੇ ਆ ਕਟੇ ਅਵਰ ਲਭਾਵੇ
1: ਜੀ ਪ੍ਰਸਾਦ ਸੁਖ ਸੀ ਸੋਈ ਜੈ
0: ਆਠ ਪੈਰ ਤਾ ਕਾ ਜਸ ਗਾਵੀ ਜੈ
1: ਜੀ ਪ੍ਰਸਾਦ ਤੂੰ ਸਭ ਕੋ ਮਾਨੇ
0: ਮੁਖਤਾ ਕੋ ਜਸ ਰਸਨ ਬਖਾਨੇ
1: ਜੀ ਪ੍ਰਸਾਦ ਤੇਰੂ ਰਹਿਤਾ ਧਰਮ
0: ਸਦਾ ਤੇ ਆਏ ਕੇਵਲ ਪਾਰ ਬ੍ਰਹਮ
1: ਪ੍ਰਭ ਜੀ ਜਪ ਦਰਗਹਿ ਮਾਨ ਪਾਵੇ
0: ਨਾਨਕ ਪਰਸੇ ਤੀ ਕਰ ਜਾਵੇ
1: ਜੀ ਪ੍ਰਸਾਦ ਆਰੋ ਕੰਚਨ ਦੇਹੀ
0: ਬਿਵਲਾਵੋ ਤਿਸ ਰਾਮ ਸਨੇਹੀ
1: ਜੀ ਪ੍ਰਸਾਦ ਤੇਰਾ ਉਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਜੀ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਨੀ ਪਰ ਠਾਕੁਰ ਪ੍ਰਭ ਤਾਕੇ
1: ਜੀ ਪ੍ਰਸਾਦ ਤੁਝ ਕੋ ਨਾ ਪਹੁੰਚੇ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਜੀ ਪ੍ਰਸਾਦ ਪਾਈ ਦੁਰਲਭ ਦੇਹੀ
0: ਨਾਨਕ ਤਾਂ ਕੀ ਭਗਤ ਕਰੇ
1: ਜੀ ਪ੍ਰਸਾਦ ਆ ਭੁਖਨ ਪਹਿਰੀ ਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਜੀ ਪ੍ਰਸਾਦ ਅਸਵਹਸਤ ਸਵਾਰੀ
0: ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ
1: ਜੀ ਪ੍ਰਸਾਦ ਬਾਗ ਮਿਲਕ ਤਨਾ
0: ਰਾਖ ਭਰੋਏ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਨਤ ਬਨਾਈ
0: ਉਠਤ ਬੈਠ ਸਾ ਤਿਸੇ ਤੇ ਆਈ
1: ਤੇ ਤੇ ਆਈ ਜੋ ਇਕ ਅਲਖੇ
0: ਹੁਆ ਨਾਨਕ ਤੇਰੀ ਰੱਖੇ
1: ਜੇ ਪ੍ਰਸਾਦ ਕਰੇ ਪੁਨ ਬਹੁ ਦਾਨ
0: ਮਨੇ ਆਠ ਪੈਰ ਕਰ ਤਿਸ ਕਾ ਧਿਆਨ
1: ਜੇ ਪ੍ਰਸਾਦ ਤੂੰ ਚਾਰ ਬਿਉਹਾਰੀ

0: ਸਾਧਕ ਸੰਗ ਮਿਟਿਆ ਅਭਿਮਾਨ
1: ਸਾਧਕ ਸੰਗ ਪਟੇ ਸੋ ਗਿਆਨ
0: ਸਾਧਕ ਸੰਗ ਬੁਝੇ ਪ੍ਰਭ ਨੇਰਾ
1: ਸਾਧ ਸੰਗ ਸਭ ਹੋਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ
1: ਸਾਧਕ ਸੰਗ ਇੱਕ ਉਪਰ ਜਤਨ
0: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ
1: ਨਾਨਕ ਸਾਧ ਕੀ ਸੋਭਾ ਪ੍ਰਮਾਏ ਸਮਾਨੀ
0: ਸਾਧਕ ਸੰਗ ਗੋਚਰ ਮਿਲੇ
1: ਸਾਧਕ ਸੰਗ ਸਦਾ ਪਰ ਫੁੱਲੇ
0: ਸਾਧਕ ਸੰਗ ਆਵੇ ਬਸ ਪੰਚਾ
1: ਸਾਧ ਸੰਗ ਅੰਮ੍ਰਿਤ ਰਸ ਕੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ
1: ਸਾਧਕ ਸੰਗ ਮਨੋਹਰ ਬੈਨ
0: ਸਾਧਕ ਸੰਗ ਨਾ ਕਦੋਂ ਧਾਵੇ
1: ਸਾਧ ਸੰਗ ਸਿਤ ਮਨ

0: ਸਾਧ ਕੇ ਸੰਗਤ ਜੇ ਸਭੇ ਆਪ
1: ਆਪੇ ਜਾਣੇ ਸਾਧ ਬਣਾਈ
0: ਨਾਨਕ ਸਾਧ ਪ੍ਰਭੂ ਬਣੇ ਆਈ
1: ਸਾਧ ਕੇ ਸੰਗ ਨਾ ਕਬੂ ਧਾਵੇ
0: ਸਾਧ ਕੇ ਸੰਗ ਸਦਾ ਸੁਖ ਪਾਵੇ
1: ਸਾਧ ਸੰਗ ਬਸ ਅਗੋਚਰ ਲਹੇ
0: ਸਾਧੂ ਕੇ ਸੰਗ ਅਜਰ ਸਹੇ
1: ਸਾਧ ਕੇ ਸੰਗ ਬਸ ਥਾਨ ਉਂਚੇ
0: ਸਾਧੂ ਕੇ ਸੰਗ ਮਹਿਲ ਪਹੁੰਚੇ
1: ਸਾਧ ਕੇ ਸੰਗ ਦ੍ਰਿੜੇ ਸਭ ਧਰਮ
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰ

0: ਆਨੰਦ ਜਾਗਤ
1: ਬ੍ਰਹਮ ਗਿਆਨੀ ਹੰਗ ਬੁੱਧ ਤੇ ਆਗਤ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ
1: ਬ੍ਰਹਮ ਗਿਆਨੀ ਕੈ ਕਰ ਸਦਾ ਆਨੰਦ
0: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ
1: ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ
1: ਬ੍ਰਹਮ ਗਿਆਨੀ ਏਕ ਸੰਗ ਹੇਤਾ
0: ਬ੍ਰਹਮ ਗਿਆਨੀ ਕੈ ਹੋਏ ਅਚਿੰਤ
1: ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ
1: ਬ੍ਰਹਮ ਗਿਆਨੀ ਕਾ ਬਡ ਪ੍ਰਤਾਪ
0: ਬ੍ਰਹਮ ਗਿਆਨੀ ਕਾ ਦਸ ਵਡ ਭਾਗੀ ਪਾਈਐ
1: ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਰ
1: ਨਾਨਕ ਬ੍ਰਹਮ ਗਿਆਨੀ

0: ਤਾਂ ਪਾਤਰ ਤਰਾਵੈ
1: ਰੱਬਾਵੇ ਬਿਨ ਸਾਸ ਤੇ ਰਾਖੇ
0: ਰੱਬਾਵੇ ਤਾਂ ਹਰ ਗੁਣ ਪਾਖੇ
1: ਰੱਬਾਵੇ ਤਾਂ ਪਤੀ ਤੂੰ ਧਾਰੇ
0: ਆਪ ਕਰੇ ਆਪਣ ਵਿਚਾਰ
1: ਦੂਸਰਿਆ ਕਾ ਆਪ ਸੁਆਮੀ
0: ਚੇਲੇ ਵਿਸ਼ੇ ਅੰਤਰ ਜਾਮੀ
1: ਜੋ ਪਾਵੇ ਸੁਕਾਰ ਕਰਾਵੇ
0: ਨਾਨਕ ਦ੍ਰਿਸ਼ਟੀ ਅਵਰ ਨਾ ਆਵੇ
1: ਕਹਮਾ ਨੁਕਤੀ ਕਿਆ ਹੋਏ ਆਵੇ
0: ਜੋਤਿਸ ਭਾਵੈ ਸੋਈ ਕਰਾਵੇ
1: ਇਸਕੇ ਹਾਥ ਹੋਏ ਤਾਂ ਸਭ ਕਿਛ ਲੇ
0: ਜੋਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਪਰਮੇ ਪੂਲਾ ਦਹਿ ਦੇ ਸਤਾਵੈ
0: ਨਿਮਕ ਮਾਏ ਚਾਰ ਕੁੰਟ ਫੇਰੇ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਦੇ ਜਨ ਨਾਮ ਮਿਲੇ
1: ਹਿਨ ਮੈਂ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਜਾਕਾ ਦ੍ਰਿਸ਼ਟ ਕਛੂ ਨਾ ਆਵੈ
0: ਦਿਸ ਤਤਕਾਲ ਦਹਿ ਦਿਸ ਪ੍ਰਗਟ ਆਵੈ
1: ਜਾਕੋ ਆਪਣੀ ਕਰੇ ਬਖਸੀਸ
0: ਨਾਕਾ ਲੇਖਾ ਨਾ ਗਣੇ ਜਗਦੀਸ
1: ਜਿਉ ਪਿੰਡ ਸਭ ਤਿਸ ਕੀ ਰਾਸ
0: ਗੜ ਗੜ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਨਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਨ ਕਰਾਵਣ ਸਰਵ ਕੋ ਨਾਥ
1: ਆਗਿਆਕਾਰੀ ਬਪੁਰਾ ਜੀਓ
0: ਜੋ ਤਿਸ ਭਾਵੈ ਸੋਈ ਫੁਨ ਥੀਓ
1: ਕਬੂ ਊਚ ਨੀਚ ਮਹਿ ਵਸੈ
0: ਕਬੂ ਸੋਗ ਹਰ ਕਰੰਗ ਹਸੈ
1: ਕਬੂ

0: ਹੈ ਕੀਮਤ ਕਹਿਣ ਨਾ ਜਾਏ
1: ਸਤ ਸਤ ਸਤ ਪ੍ਰਭ ਸਵਾਮੀ
0: ਗੁਰ ਪ੍ਰਸਾਦ ਕਿਨੇ ਬਖਿਆਨੀ
1: ਸਚ ਸਚ ਸਚ ਸਭ ਕੀਨਾ
0: ਕੋਟ ਮਧੇ ਕਿਨ ਬਿਰਲੇ ਚੀਨਾ
1: ਪਲਾ ਪਲਾ ਪਲਾ ਤਰ ਰੂਪ
0: ਅਤ ਸੁੰਦਰ ਅਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ
0: ਘਟ ਘਟ ਸੁਣੀ

0: ਮੰਡਣਹਾਰ ਗੋਪਾਲ
1: ਸਰਬ ਜੀਆਂ ਆਪੇ ਪ੍ਰਤਪਾਲ
0: ਚਿੰਤਾ ਜਿਸ ਮਨ ਮਾਹੇ
1: ਤਿਸ ਤੇ ਬਿਰਥਾ ਕੋਈ ਨਾਹੀ
0: ਮਨ ਮੇਰੇ ਸਦਾ ਹਰ ਜਾਪ
1: ਅਵਿਨਾਸੀ ਪ੍ਰਭ ਆਪੇ ਆਪ
0: ਕੀਆ ਕਛੂ ਨਾ ਹੋਏ
1: ਜੇ ਸਭ ਪ੍ਰਾਣੀ ਲੋਚੈ ਕੋਏ
0: ਨਾਹੀ ਤੇਰੇ ਕਿਛ ਕਾਮ
1: ਰਤ ਨਾਨਕ ਜਪੇ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹੇ
1: ਪ੍ਰਭ ਕੀ ਜੋਤ ਸਗਲ ਕਟ ਸੋ ਹੈ
0: ਸਰਵੰਤਾ ਹੋਏ ਕਿਆ ਕੋ ਗਰਬੇ
1: ਜਾ ਸਭ ਕਿਛ ਤਿਸਕਾ ਦੀਆ ਦਰਬੈ
0: ਅਤ ਸੂਰਜ ਕਉ ਕਹਾਵੇ
1: ਪ੍ਰਭ ਕੀ ਕਲਾ ਬਿਨਾ ਕਹਿਤਾਵੈ
0: ਏਕੋ ਹੋਏ ਪਹਿ ਦਾ ਤਾਰ
1: ਜਿਸ ਦੇਣ ਹਾਰ ਜਾਣੇ ਗਾ ਵਾਰ
0: ਗੁਰ ਪ੍ਰਸਾਦ ਟੁੱਟੇ ਹੋ ਰੋਗ
1: ਨਾਨਕ ਸੋਜਨ ਸਦਾ ਅਰੋਗ
0: ਮੰਦਰ ਕੋ ਥਾਮੇ ਥੰਮਣ
1: ਗੁਰ ਕਾ ਸ਼ਬਦ ਮਨੇ ਸੰਮਣ
0: ਪਾਖਾਣ ਨਾਭ ਚੜ ਸਰੇ
1: ਪ੍ਰਾਣੀ ਗੁਰ ਚਰਨ ਲਗਤ ਨਿਸਰੈ
0: ਜੋ ਅੰਧਕਾਰ ਦੀਪਕ ਪ੍ਰਗਾਸ
1: ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜੋ ਮਹਾ ਉਧਿਆਨ ਮੇ ਮਾਰਗ ਪਾਵੇ
1: ਜੋ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
0: ਸੰਤਨ ਕੀ ਬਾਛੋ ਧੂਰ
1: ਨਾਨੇ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਏ
1: ਪ੍ਰਭ ਲਿਖੇ ਕਾ ਲਿਖਿਆ ਪਾਈਐ
0: ਦੁਖ ਸੁਖ ਪ੍ਰਭ ਦੇਵਨ ਹਾਰ
1: ਅਵਰ ਤਿਆਗ ਤੂੰ ਤਿਸੇ ਚਿਤਾਰ
0: ਜੋ ਕਛ ਕਰੇ ਸੋਈ ਸੁਖ ਮਾਨ
1: ਪੂਲਾ ਕਾਹੇ ਫਿਰੇ ਅਜਾਨ
0: ਕੌਣ ਬਸਤਾਈ ਤੇਰੇ ਸੰਗ
1: ਲੱਭ ਰਹੇ ਹੋ ਰਸ ਲੋਭੀ ਪਤੰਗ
0: ਨਾਮ ਜਪ ਹਿਰਦੇ ਮਾਹੇ
1: ਨਾਨਕ ਭਸੇ ਧੀ ਕਰ ਜਾਹੇ
0: ਜਿਸ ਵਖਰ ਕੋ ਲੈਣ ਤੂੰ ਆਇਆ
1: ਰਾਮ ਨਾਮ ਸੰਤਨ ਕਰ ਪਾਇਆ
0: ਅੱਜ ਅਪਮਾਨ ਲਿਹੋ ਮਨ ਮੋਲ
1: ਰਾਮ ਨਾਮ ਹਿਰਦੇ ਮੈਂ ਤੋਲ
0: ਖੇਵ ਸੰਤੇ ਸੰਗ ਚਾਲ
1: ਅਵਰ ਤਿਆਗ ਵਿਖਿਆ ਜੰਜਾਲ
0: ਧਨ ਕਹੇ ਸਭ ਕੋਏ
1: ਮੁਖ ਉਜਲ ਹਰ ਦਰ ਗਹਿ ਸੋਏ
0: ਜਿਹੋ ਵਪਾਰ ਵਿਰਲਾ ਵਪਾਰੇ
1: ਨਾਨਕ ਤਾਂ ਕਹਿ ਸਦ ਬਲਿਹਾਰ ਹੈ
0: ਸਾਧ ਕੇ ਧੋਏ ਧੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਕੀ ਧੂਰ ਕਰੋ ਇਸਨਾਨ
1: ਸਾਧੂ ਪਰ ਜਾਈਏ ਕੁਰਬਾਨ
0: ਸੇਵਾਵਟ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਬਿਘਨ ਤੇ ਸਾਧੂ ਰਾਖੇ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
0: ਉਠ ਗਈ ਸੰਤੇ ਦਰ ਆਇਆ
1: ਸਰਵ ਸੁਖ ਨਾਨਕ ਤੇ ਪਾਇਆ
0: ਮ੍ਰਿਤਕ ਕੋ ਜਿਵਾਲਣ ਹਾਰ
1: ਭੁਖੇ ਕੋ ਦੇਵ ਦੇ ਆਧਾਰ
0: ਧਾਮ ਜਾ ਕੀ ਦ੍ਰਿਸ਼ਟੀ ਮਾਹੇ
1: ਪ੍ਰਭ ਲਿਖੇ ਕਾ ਲਹਿਣਾ ਪਾਹੇ
0: ਸਭ ਕੇ ਤਿਸਕਾ ਉਹ ਕਰਨੇ ਜੋਗ
1: ਇਸ ਬਿਨ ਦੂਸਰ ਹੋਆ ਨ ਹੋਗ
0: ਸਦਾ ਸਦਾ ਦਿਨ ਰਹਿਣੀ
1: ਸਭ ਤੇ ਉੱਚ ਨਿਰਮਲ ਇਹ ਕਰਨੀ
0: ਕਰ ਕਿਰਪਾ ਜਿਸ ਕੋ ਨਾਮ ਦੀਆ
1: ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੇ ਮਨ ਗੁਰ ਕੀ ਪ੍ਰਤੀਤ
1: ਇਸ ਜਨ ਆਵੇ ਹਰ ਪ੍ਰਭ ਚੀਤ
0: ਭਗਤ ਸੁਣੀਏ ਤੇ ਹੋ ਲੋਏ
1: ਜਾ ਕੇ ਹਿਰਦੇ ਕੋ ਹੋਏ
0: ਸੱਚ ਕਰਨੀ ਸੱਚ ਤਾਂ ਕੀ ਰਹਿਤ
1: ਸੱਚ ਹਿਰਦੇ ਸਤਮੁਖ ਕਹਿਤ
0: ਸੱਚ ਆਕਾਰ
1: ਸੱਚ

0: ਮਨਸੀ ਬ੍ਰਾਹਮਣ ਮੇ ਰਾਖ
1: ਮਨ ਕੀ ਤੂੰ ਪ੍ਰੀਤ ਤਿਆਗ
0: ਤੇ ਪਰੇ ਨਾਹੀ ਕਛ ਕੋਏ
1: ਸਰਵ ਨਿਰੰਤਰ ਏਕੋ ਸੋਏ
0: ਆਪੇ ਬੀਨਾ ਆਪੇ ਦਾਨ
1: ਗੈਰ ਗੰਭੀਰ ਗੀਰ ਸੁਜਾਨਾ
0: ਹਰ ਬ੍ਰਹਮ ਪਰਮੇਸ਼ਰ ਗੋਬਿੰਦ
1: ਕਿਰਪਾ ਨਿਧਾਨ ਦਿਆਲ ਬਖਸੰਦ
0: ਤੇਰੇ ਕੀ ਚਰਨੀ ਪਾਓ
1: ਨਾਨਕ ਮਨੇ ਵਨ ਰਾਓ
0: ਸਾ ਪੂਰਨ ਸਰਨਾ ਜੋਗ
1: ਜੋ ਕਰ ਪਾਇਆ ਸੋਈ ਹੋਗ
0: ਪਰਨ ਜਾ ਕਾ ਨੇਤਰ ਫੋਰ
1: ਜਿਸ ਕਾ ਮੰਤਰ ਨ ਜਾਣੇ ਹੋਰ
0: ਗੁਰੂ ਮੰਗਲ ਸਦ ਜਾਕੇ
1: ਸਰਵ ਥੋਗ ਸੁਣੀ ਹੈ ਕਰਤਾ ਕੈ
0: ਰਾਜ ਮੈਂ ਰਾਜ ਯੋਗ ਮੈਂ ਜੋਗੀ
1: ਤਬ ਮੈਂ ਤਬ ਈਸਰ ਗ੍ਰਸਤ ਮੈਂ ਭੋਗੀ
0: ਧਿਆਏ ਧਿਆਏ ਭਗਤੇ ਸੁਖ ਪਾਇਆ
1: ਨਾਨਕ ਤਿਸ ਪੁਰਖ ਕਾ ਕਿਨੇ ਅੰਤ ਨ ਪਾਇਆ
0: ਜਾਕੀ ਲੀਲਾ ਕੀਮਤ ਨਾਹੀ
1: ਸਗਲ ਦੇਵ ਹਾਰੇ ਅਵਗਾਹੇ
0: ਪਿਤਾ ਕਾ ਜਨਮ ਕੇ ਜਾਣੇ ਪੂਤ
1: ਸਗਲ ਪਰੋਈ ਆਪਣੇ ਸੂਤ
0: ਮਤ ਗਿਆਨ ਧਿਆਨ ਜਿਨ ਦੇ
1: ਜਿਨ ਦਾਸ ਨਾਮ ਧਿਆਵਹ ਸੇ
0: ਕਿਉਂ ਗੁਣ ਮੈਂ ਜਾਂ ਕੋ ਪਰਮਾਏ
1: ਜਨਮ ਮਰੇ ਫਿਰ ਆਵੇ ਜਾਏ
0: ਕੁਛ ਨੀਚ ਤਿਸਕੇ ਅਸਥਾਨ
1: ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ
1: ਨਾਨਾ ਵੇਖ ਕਰੇ ਇੱਕ ਰੰਗ
0: ਬਿਦਕੀਨੋ ਵਿਸਥਾਰ
1: ਰਵਿ ਅਵਨਾਸੀ ਇੱਕ ਅੰਕਾਰ
0: ਚਰਤ ਕਰੇ ਖਿਨ ਮਾਹੇ
1: ਪੂਰਿਓ ਪੂਰਨ ਸਭ ਠਾਏ
0: ਨਾਨਾ ਬਿਦ ਕਰ ਬਨਤ ਬਣਾਈ
1: ਆਪਣੀ ਕੀਮਤ ਆਪੇ ਪਾਈ
0: ਤਿਸਕੇ ਸਭ ਤਿਸਕੇ ਠਾਓ
1: ਜਪ ਜਪ ਜੀਵੈ ਨਾਨਕ ਹਰ ਨਾਓ
0: ਨਾਮ ਕੇ ਧਾਰੇ ਸਗਲੇ ਜੰਤ
1: ਨਾਮ ਕੇ ਧਾਰੇ ਖੰਡ ਬ੍ਰਹਿਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
1: ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
0: ਧਾਰੇ ਆਕਾਸ ਪਤਾਲ
1: ਨਾਮ ਕੇ ਧਾਰੇ ਸਗਲ ਆਕਾਰ
0: ਧਾਰੇ ਪੁਰੀਆਂ ਸਭ ਭਵਨ
1: ਨਾਮ ਕੇ ਸੰਗੂਧਰੇ ਸੁਣ ਸ਼ਰਵਣ
0: ਕਰ ਕਿਰਪਾ ਜਿਸ ਆਪਣੇ ਨਾਮ ਲਾਏ
1: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾ ਕਾ ਸਤ ਸਥਾਨ
1: ਪੁਰਖ ਸਤ ਕੇਵਲ ਪ੍ਰਧਾਨ
0: ਕਰਤੂਤ ਸਤ ਜਾ ਕੀ ਬਾਣੀ
1: ਸਤ ਪੁਰਖ ਸਭ ਮਾਏ ਸਮਾਣੀ
0: ਸਤ ਕਰਮ ਜਾ ਕੀ ਰਚਨਾ ਸਤ
1: ਮੂਲ ਸਤ ਸਤ ਉਤਪਤ
0: ਸਤ ਕਰਨੀ ਨਿਰਮਲ ਨਿਰਮਲੀ
1: ਜਿਸੇ ਬੁਝਾਏ ਤਿਸੇ ਸਭ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ
1: ਸਵਾਸਤ ਨਾਨ ਗੁਰ ਤੇ ਪਾਈ
0: ਸਤ ਬਚਨ ਸਾਧੂ ਉਪਦੇਸ਼
1: ਸਤੇ ਜਨ ਜਾ ਕੇ ਹਿਰਦੇ ਪਰਵੇਸ਼
0: ਨਿਰਤ ਬੁਝੇ ਜੇ ਕੋਏ
1: ਨਾਮ ਜਪਤਾ ਕੀ ਗਤ ਹੋਏ
0: ਆਪ ਸਤ ਕੀਆ ਸਭ ਸਤ
1: ਆਪੇ ਜਾਣੇ ਆਪਣੀ ਮਿਤ ਗਤ
0: ਕਿਸ ਰਸੋ ਕਰਨੇ ਹਾਰ
1: ਅਵਰ ਨ ਬੂਝ ਕਰਤ ਵਿਚਾਰ
0: ਕਰਤੇ ਕੀ ਮਿਤ ਨ ਜਾਣੇ ਕੀਆ
1: ਨਾਨਕ ਜੋ ਤਿਸ ਭਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ
1: ਜਿਨ ਬੂਝਿਆ ਤਿਸ ਆਇਆ ਸਵਾਦ
0: ਸਭ ਕੇ ਰੰਗ ਰਾਜ ਜਨ ਰਹੇ
1: ਗੁਰ ਕੈ ਬਚਨ ਪਦਾਰਥ ਲਹੇ
0: ਦਾਤੇ ਦੁਖ ਕਾਟਣ ਹਾਰ
1: ਜਾ ਕੇ ਸੰਗ ਧਰੇ ਸੰਸਾਰ
0: ਸੇਵਕ ਸੋ ਵਟ ਭਾਗੀ
1: ਜਨ ਕੇ ਸੰਗ ਏ

0: ਅਸ਼ਟ ਚਰਨ ਸਤਸਤ ਪਰਸਨ ਹਾਰ
1: ਪੂਜਾ ਸਤਸਤ ਸੇਵਦਾਰ
0: ਦਰਸ਼ਨ ਸਤਸਤ ਪੇਖਣ ਹਾਰ
1: ਨਾਮ ਸਤਸਤ ਧਿਆਵਨ ਹਾਰ
0: ਆਪ ਸਤ ਸਤ ਸਭ ਤਾਰੀ
1: ਆਪੇ ਗੁਣਕਾਰੀ
0: ਸਬਦ ਸਤ ਸਤ ਪ੍ਰਭ ਬਖਤਾ
1: ਸੁਰਤ ਸਤ ਸਤ ਜਸ ਸੁਨਤਾ
0: ਬੁਜਣ ਹਾਰ ਕੋ ਸਤ ਸਭ ਹੋਏ
1: ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੇ ਜਿਨ ਮਾਨਿਆ
1: ਕਰਨ ਕਰਾਵਨ ਤਿਨ ਮੋਲ ਪਛਾਨਿਆ
0: ਜਾ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ
1: ਸਤ ਗਿਆਨ ਤਿਸ ਮਨ ਪ੍ਰਗਟਾਇਆ
0: ਮੈਂ ਤੇ ਨਿਰਭਉ ਹੋਏ ਬਸਾਨਾ
1: ਜਿਸੇ ਉਪਜਿਆ ਤਿਸ ਮਾਹੀ ਸਮਾਨਾ
0: ਬਸ ਮਹਿਲੇ ਬਸ ਗੜਾਈ
1: ਕੋ ਪਿੰਨ ਨ ਕਹਿ ਨਾ ਜਾਈ
0: ਬੂਜੇ ਬੂਜਣ ਹਾਰ ਬਵੇਕ
1: ਨਾਰਾਇਣ ਮਿਲੇ ਨਾਨਕ ਏਕ
0: ਠਾਕੁਰ ਕਾ ਸੇਵਕ ਆਗਿਆਕਾਰੀ
1: ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਮਨ ਪ੍ਰਤੀਤ
1: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
0: ਠਾਕੁਰ ਕੋ ਸੇਵਕ ਜਾਣੇ ਸੰਗ
1: ਪ੍ਰਭ ਕਾ ਸੇਵਕ ਨਾਮ ਕੇ ਰੰਗ
0: ਸੇਵਕੋ ਪ੍ਰਭ ਪਾਲਣ ਹਾਰਾ
1: ਸੇਵਕ ਕੀ ਰਾਖੇ ਨਿਰੰਕਾਰਾ
0: ਸੋ ਸੇਵਕ ਜਿਸ ਦਇਆ ਪ੍ਰਭ ਤਾਰੈ
1: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
0: ਆਪਣੇ ਜਨ ਕਾ ਪਰਦਾ ਟਾਕੈ
1: ਆਪਣੇ ਸੇਵਕ ਕੀ ਸਰ ਪਰ ਰਾਖੈ
0: ਆਪਣੇ ਦਾਸ ਕੋ ਦੇ ਬੜਾਈ
1: ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ
1: ਤਾਕੀ ਗਤ ਮੇਂ ਕੋਈ ਨਾ ਲਾਖੈ
0: ਸਭ ਕੇ ਸੇਵਕ ਕੋ ਨ ਪਹੁੰਚੈ
1: ਸਭ ਕੇ ਸੇਵਕ ਊਚ ਤੇ ਉੱਚੈ
0: ਜੋ ਪ੍ਰਭੇ ਆਪਣੀ ਸੇਵਾ ਲਾਇਆ
1: ਨਾਨਕ ਸੋ ਸੇਵਕ ਦੇ ਦਿਸ ਪ੍ਰਗਟਾਇਆ
0: ਨਿੱਕੀ ਕੀਰੀ ਮੈਂ ਕਲ ਰਾਖੈ
1: ਕਸਮ ਕਰੇ ਲਸਕਟ ਕੋਟ ਲਾਖੈ
0: ਜਿਸ ਕਾ ਸਾਸਨ ਕਾਢ ਤੇ ਆਪ
1: ਕੋ ਰਾਖ ਦੇ ਕਰ ਹਾਥ
0: ਮਨ ਜਤਨ ਕਰਤ ਬਹੁ ਪਾਤ।

0: ਤੇ ਮਨ ਤਨ ਤਪੀਏ
1: ਨਾ ਮਰਾ ਤਨ ਜਿਨ ਗੁਰਮੁਖ ਪਾਇਆ
0: ਤਿਸਕੇ ਚਵਨ ਨਾ ਹੀ ਦ੍ਰਿਸ਼ਟ ਆਇਆ
1: ਨਾਮ ਤਨ ਨਾ ਮੋਰੂ ਉਪਰ ਅੰਗ
0: ਨਾਮੋ ਸੁਖ ਨਾਮ ਕਾ ਸੰਗ
1: ਨਾ ਮਰਾ ਸਜੋ ਜੰਤ੍ਰਿਪਤਾਨੇ
0: ਮੰਤਨ ਨਾਮੇ ਨਾਮ ਸਮਾਨੇ
1: ਉਠਤ ਬੈਠ ਸੋ

0: ਗੁਣ ਕਹੇ ਕਨਾ ਜਾਨੋ
1: ਆਠ ਪੈਰ ਪਾ ਬਸੇ ਹਜੂਰੇ
0: ਕਉ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਦੁਖ ਕਾ ਦਾਤਾ
1: ਇਸ ਕੀ ਸਰਣ

ਜਿਸਕੋ ਹੋਤ ਪ੍ਰਾਪਤ ਸਵਾਮੀ ਨਾਨਕ ਸੋ ਸੇਵਕ ਗੁਰ ਕੀ ਮਤ ਲੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੇ ਅਨਕ ਬਾਰ ਗੁਰ ਕੋ ਬਲ ਜਾਓ ਆਠ ਪੈਰ ਪਾ ਬ੍ਰਹਮ ਰੰਗ ਰਾਤਾ ਇਕ ਹੈ ਆਪਣੇ ਹੀ ਕਛ ਪਰਮ ਨਾਨਕ ਐਸਾ ਗੁਰਬਟ ਪਾਗੀ ਪਾਈ ਹੈ ਪਰਸ ਜਨ ਗਤ ਨਿਰਮਲ ਰੀਤ ਪਾਰ ਬ੍ਰਹਮ ਕੀ ਦਰਗਹਿ ਗਵੇ ਮਨ ਸੰਤੋਖਾ ਤੰਪਤੀ ਆਨੇ ਅਮ੍ਰਿਤ ਰਿਸ਼ਤੇ ਕਹਿ ਹੋਏ ਸੰਤ ਨਾਨਕ ਜਿਸ ਭਾਵੇ ਤਿਸ ਲੈ ਮਿਲਾਏ ਸਤ ਪਰ ਪੂਰਨ ਬਵੇਕ ਅਗਮਾ ਗੋਚਰ ਪ੍ਰਭ ਨਿਰਬਾਨੀ ਤਾਂ ਕੀ ਕੀਮਤ ਕਿਨੇ ਨ ਪਾਈ ਚੰਨ ਕਮਲ ਹਿਰਦੈ ਸਿਮਰ ਹੈ ਨਾਨਕ ਜਿਸ ਪ੍ਰਸਾਦ ਹੈ ਸਾ ਪ੍ਰਭ ਜਪਣੇ ਅੰਮ੍ਰਿਤ ਪੀਵੈ ਅਮਰ ਸੋਏ

ਨਾਨਕ ਪਰਮ ਦੁਖ ਪੈ ਤੇ ਨਾਸੇ ਅੰਧ ਪਿਆ ਦੁਖ ਨਾਠੇ ਪਾਈ ਸਾਧੂ ਕੇ ਪੂਰਣ ਉਪਦੇਸੇ ਸਗਲ ਦੇ ਆਤਮਨ ਤੇ ਕਹਿ ਨਸੇ ਸਾਧ ਸੰਗ ਜਪ ਨਾਮ ਮੁਰਾਰੀ ਸੁਨ ਨਾਨਕ ਹਰ ਹਰ ਜਸ ਰਵਣ ਕਲਾ ਧਾਰ ਜਿਨ ਸਗਲੀ ਮੋਹੀ ਆਪਣੀ ਕੀਮਤ ਆਪੇ ਪਾਏ ਸਰਵ ਨਿਰੰਤਰ ਏਕੋ ਸੋਏ ਪਰ ਗਾ

ਸਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨ। ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ।

ਸ੍ਰੀ ਵਾਹਿਗੁਰੂ ਸਾਹਿਬ ਜੀ ਅੰਤਨ ਭਾਵਤ ਦੇਵ ਸਵੈ ਮੋਨ ਇੰਦਰ ਮਹਾਨ ਸ਼ਿਵ ਜੋਗ ਕਰੀ। ਹੁਣ ਵੇਦ ਬਿਰੰਚ ਵਿਚਾਰ ਰਹੇ ਹਰ ਜਾਪ ਨ ਛੱਡੋ ਏਕ ਕਰੀ। ਮਥੁਰਾ ਜਨ ਕੋ ਪ੍ਰਭ ਦੀਨ ਦਿਆਲ ਹੈ,

ਧਰਮ ਰਾਏ ਦਰ ਕਾਗਦ ਫਾਰ ਜਨ ਨਾਨਕ ਲੇਖਾ ਸਮਝ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬਾਣ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸਹਿ ਮੁਕਤ ਭਏ ਦਿਨ ਹਰ ਧਿਆਇਆ ਜੀ ਤਿੰਨ ਤੁਟੀ ਜਮ ਗੇ ਵਾਸੀ ਜਿਨ ਨਿਰਭਉ ਜਿਨ ਹਰ ਨਿਰਭਉ।

0: ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਗੁਰੂ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ।

ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਵਰ ਛਤਰ ਤਖਤ ਦੇ ਮਾਲਕ, ਜੁਗੋ ਜੁਗ ਅਟਲ, ਗੁਰਤਾ ਗੱਦੀ ਤੇ ਸੁਭਾਏ ਮਾਨ, ਦਸੋਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਕੁੱਲ ਕਾਇਨਾਤ ਦੇ ਮਾਲਕ, ਲੋਕ ਪਰਲੋਕ ਦੇ ਰੱਖਿਅਕ,

ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਹਿਬੇ ਕਮਾਲ ਦੀ ਨਿੱਘੀ ਗੋਦ ਵਿੱਚ ਸਨਮੁਖ ਸੁਭਾਏ ਮਾਨ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਪਿਆਰੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸ਼ਾਮ ਦੀ ਸੰਧਿਆ ਦੇ ਸੁੰਦਰ ਦੀਵਾਨ ਸਜੇ ਨੇ। ਸਜੇ ਹੋਏ ਦੀਵਾਨਾਂ ਦੇ ਵਿੱਚ ਸੋ ਦਰ ਰਹਿਰਾ ਸਾਹਿਬ ਜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ। ਉਸ ਤੋਂ ਉਪਰੰਤ ਐਸਾ ਕੀਰਤਨ ਕਰਮਨ ਮੇਰੇ ਇਹਾਂ ਉਹਾਂ ਜੋ ਕਾਮ ਤੇਰੇ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਆਪਣੇ ਜਥੇ ਸਮੇਤ ਆਪਣੀ ਰਸਨਾ ਦੁਆਰਾ ਸਾਹਿਬ ਜੀ ਦੀ ਅਲਾਹੀ ਬਾਣੀ ਅਗੰਮੀ ਬਾਣੀ ਦੁੱਖ ਭੰਜਨੀ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਿੱਖ ਸੰਗਤਾਂ ਨੂੰ ਸਰਵਣ ਕਰਾ ਕੇ ਨਿਹਾਲ ਕਰ ਰਹੇ ਸਨ। ਵਡਭਾਗੇ ਹੋ ਜੋ ਸਾਹਿਬ ਜੀ ਦੇ ਹਜ਼ੂਰ ਸੱਜ ਕੇ ਆਪਣੇ ਜੀਵਨ ਨੂੰ ਸਮੇਂ ਨੂੰ ਸਵਾਸਾਂ ਨੂੰ ਸਫਲ ਕਰਦਿਆਂ ਅੰਮ੍ਰਿਤਮਈ ਬਾਣੀ ਦੇ ਨਾਲ ਆਪਣੇ ਚਿੱਤ ਨੂੰ ਜੋੜ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਇਸੇ ਤਰ੍ਹਾਂ ਆਪਾਂ ਇਸ ਸਥਾਨ 'ਤੇ ਹਰ ਰੋਜ਼ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਵਿਚਾਰ ਸਰਵਣ ਕਰਕੇ ਲਾਹੇ ਪ੍ਰਾਪਤ ਕਰਦੇ ਹਾਂ। ਅੱਜ ਦੀ ਵਿਚਾਰ ਨੂੰ ਪ੍ਰਾਰੰਭ ਕਰਨ ਤੋਂ ਪਹਿਲਾਂ ਚਿੱਤ ਦੀ ਇਕਾਗਰਤਾ ਦੇ ਲਈ ਸਾਰੇ ਆਪਣੀ ਰਸਨਾ ਨੂੰ ਕਰੋ ਪਵਿੱਤਰ, ਦੇਹੋ ਅਸੀਸਾਂ, ਪ੍ਰੇਮ ਦੇ ਨਾਲ ਆਖੋ ਜੀ।

ਬੁਝੀ ਗੋਂਡ ਗ੍ਰਹਿ ਸੋਭਾ ਜਾ ਕੇ ਰੇ ਨਾਹੀ। ਸਾਧ ਸੰਗਤ ਜੀ, ਗੋਂਡ ਰਾਗ ਹੈ। ਸ਼੍ਰੋਮਣੀ ਭਗਤ ਭਗਤ ਕਬੀਰ ਜੀ ਕਾਂਸ਼ੀ ਦੇ ਵਿੱਚ ਸੁਭਾਏ ਮਾਨ ਨੇ। ਭਗਤ ਜੀ ਦੇ ਪਾਸ ਜਗਿਆਸੂਆਂ ਨੇ ਆ ਕੇ ਬੇਨਤੀ ਕੀਤੀ, ਭਗਤ ਜੀ ਇਹ ਜਿਹੜੀ ਮਾਇਆ ਆ, ਮਾਇਆ ਤੋਂ ਬਗੈਰ ਗੁਜਰਾਨ ਨਹੀਂ ਹੁੰਦਾ ਹੈ। ਜੇ ਮਾਇਆ ਨਹੀਂ ਕੋਲ ਹੈ ਤਾਂ ਕਿਸੇ ਆਏ ਗਏ ਦੀ ਟਹਿਲ ਸੇਵਾ ਨਹੀਂ ਕਰ ਸਕਦੇ। ਮਾਇਆ ਨਹੀਂ ਕੋਲ ਹੈ ਤਾਂ ਇਸ ਤੋਂ ਬਗੈਰ ਕੋਈ ਕਾਰਜ ਸਫਲ ਨਹੀਂ ਹੁੰਦਾ ਹੈਗਾ। ਕੋਈ ਕੰਮ ਕਾਰ ਜਿਹੜਾ ਆ ਉਹ ਪੂਰਾ ਸਿਰੇ ਨਹੀਂ ਚੜ੍ਹਦਾ ਹੈਗਾ, ਮਾਇਆ ਦੀ ਬੜੀ ਜ਼ਰੂਰਤ ਪੈਂਦੀ। ਸੋ ਭਗਤ ਜੀ ਨੇ ਸਾਧ ਸੰਗਤ ਜੀ ਬਿਆੰਗ ਦੇ ਨਾਲ ਹੀ ਇਸ ਸ਼ਬਦ ਦੇ ਅੰਦਰ ਮਾਇਆ ਦਾ ਖੰਡਨ ਕਰਦਿਆਂ ਹੋਇਆਂ ਜਗਿਆਸੂ ਜਨਾਂ ਨੂੰ ਅੰਮ੍ਰਿਤਮਈ ਉਪਦੇਸ਼ ਬਖਸ਼ਿਸ਼ ਕੀਤਾ। ਭਗਤ ਜੀ ਫਰਮਾ ਰਹੇ ਹਨ, ਗ੍ਰਹਿ ਸੋਭਾ ਜਾ ਕੈ ਰੇ ਨਾ। ਹੇ ਭਾਈ, ਹੇ ਪਰਮੇਸ਼ਰ ਦੇ ਪਿਆਰਿਆ, ਗੱਲ ਤੇਰੀ ਠੀਕ ਹੈ ਵੀ ਜਿਹੜੀ ਮਾਇਆ ਆ ਨਾ, ਉਸ ਤੋਂ ਬਗੈਰ ਜਿਹੜਾ ਨਾ ਘਰ ਹੈ ਉਹ ਸੋਭਦਾ ਨਹੀਂ ਹੈਗਾ। ਭਾਵ ਘਰ ਦੀ ਕੋਈ ਚੰਗੀ ਬਨਾਵਟ ਨਹੀਂ ਬਣਾ ਸਕਦਾ, ਕੋਈ ਘਰ ਦੇ ਵਿੱਚ ਕੋਈ ਚੰਗੇ ਪਦਾਰਥ ਨਹੀਂ ਲਿਆ ਸਕਦਾ। ਸੋ ਇਸ ਤਰ੍ਹਾਂ ਕਰਕੇ ਜਿਹੜਾ ਘਰ ਹੈ ਨਾ, ਉਹ ਮਾਇਆ ਤੋਂ ਬਗੈਰ ਸੋਭਾ ਨਹੀਂ ਪਾਉਂਦਾ ਹੈ, ਵਡਿਆਈ ਨਹੀਂ ਪਾਉਂਦਾ ਹੈ। ਆਵਤ ਪਹੀਆ ਖੂਦੇ ਜਾਹੇ, ਕਿਉਂ ਨਹੀਂ ਵਡਿਆਈ ਪਾਉਂਦਾ? ਕਿਸੇ ਗ੍ਰਹਿਸਤੀ ਦੇ ਕੋਲ ਕੋਈ ਜ਼ਰੂਰਤਮੰਦ ਆਉਂਦਾ, ਰਾਹੀ ਦਾ, ਪਹੀਆ ਦਾ ਅਰਥ ਹੈ ਰਾਹੀ, ਕੋਈ ਰਾਹੀ ਬੰਦਾ ਭੋਜਨ ਛਕਣ ਦੀ, ਕੋਈ ਪਦਾਰਥ ਲੈਣ ਦੀ ਇੱਛਾ ਰੱਖ ਕੇ ਆਉਂਦਾ। ਅਤੇ ਆਵਤ ਪਹੀਆ ਖੂਦੇ ਜਾਹੇ, ਕਹਿੰਦੇ ਜੇ ਉਹ ਰਾਹੀ ਉਹਨੂੰ ਕੋਈ ਪਦਾਰਥ ਨਾ ਖਾਣ ਨੂੰ ਮਿਲੇ, ਕੋਈ ਭੋਜਨ ਨਾ ਮਿਲੇ, ਖੂਦੇ ਦਾ ਅਰਥ ਹੈ ਭੁੱਖਾ ਹੀ ਚਲਿਆ ਜਾਂਦਾ। ਕਿਉਂਕਿ ਸਾਧ ਸੰਗਤ ਜੀ, ਗ੍ਰਹਿਸਤੀ ਦਾ ਧਰਮ ਹੈ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਵੀ ਜਿਹੜਾ ਆਪਣਾ ਪੁੰਨ ਦਾਨ ਦੇ ਵਿੱਚ ਆਪਣੇ ਸਰੀਰ ਨੂੰ ਲਾਵੇ, ਆਪਣੀ ਕਿਰਤ ਬਿਰਤ ਨੂੰ ਪੁੰਨ ਦਾਨ ਦੇ ਵਿੱਚ ਖਰਚਣਾ ਕਰੇ, ਉਹ ਗ੍ਰਹਿਸਤੀ ਦਾ ਸਰੀਰ, ਉਹਦੇ ਸਾਰੇ ਪਦਾਰਥ ਗੰਗਾ ਦੇ ਪਾਣੀ ਦੀ ਤਰ੍ਹਾਂ ਪਵਿੱਤਰ ਹੋ ਜਾਂਦੇ ਨੇ, ਜਿਹੜਾ ਧਰਮ ਦੇ ਕਰਮ ਵਿੱਚ ਲੇਖੇ ਲਾਉਂਦਾ ਆਪਣੀ ਮਾਇਆ ਨੂੰ। ਸੋ ਇਸ ਕਰਕੇ ਜਿਹਦੇ ਘਰ ਦੇ ਵਿੱਚ ਕਹਿੰਦੇ ਮਾਇਆ ਨਹੀਂ ਹੈ, ਉਹ ਇਸ ਕਰਕੇ ਸੋਭਾ ਨਹੀਂ ਪਾਉਂਦਾ ਹੈ। ਆਵਤ ਪਹੀਆ ਖੂਦੇ ਜਾਹੇ, ਉਹਦੇ ਕੋਲ ਕੋਈ ਰਾਹੀ ਜਿਹੜਾ ਆਵੇ ਅਤੇ ਉਹ ਭੁੱਖਾ ਚੜਿਆ ਜਾਵੇ। ਵਾਕ ਹੈ ਅੰਤਰ ਨਹੀਂ ਸੰਤੋਖ, ਉਸ ਰਾਹੀ ਦੇ ਅੰਦਰ ਕੋਈ ਸੰਤੋਖ ਸਬਰ ਨਹੀਂ ਰਹਿੰਦਾ ਹੈ। ਕਿਉਂਕਿ ਜਦੋਂ ਸਾਧ ਸੰਗਤ ਜੀ ਭੁੱਖੇ ਨੇ ਜਾਣਾ, ਤ੍ਰਿਪਤੀ ਨਹੀਂ ਹੋਣੀ ਹੈਗੀ, ਫਿਰ ਸੰਤੋਖ ਕਿੱਥੋਂ ਆਉਣਾ? ਫਿਰ ਕਹਿੰਦੇ ਬਿਨ ਸੁਹਾਗਨ ਲਾਗੈ ਦੋਖ, ਬਿਨਾਂ ਘਰ ਦੇ ਵਿੱਚ ਮਾਇਆ ਤੋਂ। ਫਿਰ ਜਿਸ ਦੇ ਘਰ ਦੇ ਵਿੱਚੋਂ ਕੋਈ ਸਾਧ ਸੰਗਤ ਜੀ ਲੋੜਵੰਦ ਭੁੱਖਾ ਚਲੇ ਜਾਵੇਗਾ, ਕਹਿੰਦੇ ਉਹਨੂੰ ਫਿਰ ਦੋਸ਼ ਲੱਗਦਾ। ਜੇ ਭੁੱਖੇ ਨੂੰ ਕੋਈ ਭੋਜਨ ਨਾ ਛਕਾਈਏ, ਪਿਆਸੇ ਨੂੰ ਪਾਣੀ ਨਾ ਦਈਏ, ਜਿਹਦੇ ਕੋਲ ਵਸਤਰ ਨਹੀਂ ਉਹਨੂੰ ਵਸਤਰ ਨਾ ਹੋਣ, ਲੋੜਵੰਦ ਦੀ ਜ਼ਰੂਰਤ ਨਾ ਪਵੇ ਪੂਰੀ ਹੋਵੇ, ਫਿਰ ਕਹਿੰਦੇ ਉਸ ਮਾਇਆ ਤੋਂ ਬਗੈਰ ਉਹਨੂੰ ਦੋਸ਼ ਲੱਗਦਾ ਹੈ। ਧੰਨ ਸੁਹਾਗਨ ਮਹਾਪਵੀਤ, ਭਗਤ ਜੀ ਬਿਆੰਗ ਨਾਲ ਕਹਿ ਰਹੇ ਨੇ ਵੀ ਉਹ ਜਿਹੜੀ ਸੁਹਾਗਵੰਤੀ ਮਾਇਆ ਹੈ ਨਾ, ਉਹ ਧੰਤਾ ਯੋਗ ਹੈ ਅਤੇ ਮਹਾਨ ਪਵਿੱਤਰ ਹੈ। ਕਿਉਂਕਿ ਤਪੇ ਤਪੀਸਰ ਡੋਲੇ ਚੀਤ, ਜਿਸ ਮਾਇਆ ਨੇ ਜਿਹੜੇ ਤਪ ਕਰਨ ਵਾਲੇ ਨੇ ਅਤੇ ਤਪੀਆਂ ਦੇ ਜਿਹੜੇ ਈਸ਼ਰ ਹਨ, ਉਹਨਾਂ ਦੇ ਚਿੱਤ ਨੂੰ ਵੀ ਡੁਦਾ ਦੇਣ ਵਾਲੀ ਹੈ ਐਸੀ ਇਹ ਮਾਇਆ। ਮਾਇਆ ਐਸੀ ਮੋਹਨੀ ਭਾਈ, ਜੇਤੇ ਜੀ ਤੇਤੇ ਡਹਿਕਾਏ, ਸਾਰਿਆਂ ਦੇ ਜੀਆਂ ਨੂੰ ਸਾਧ ਸੰਗਤ ਜੀ ਡਹਿਕਾ ਦੇਣ ਵਾਲੀ, ਭਟਕਾ ਦੇਣ ਵਾਲੀ ਇਹ ਮਾਇਆ ਹੈ। ਸੋ ਮਹਾਰਾਜ ਕਹਿੰਦੇ ਵੀ ਇਹ ਜਿਹੜੀ ਮਾਇਆ ਹੈ ਨਾ, ਇਹ ਧੰਤਾ ਯੋਗ ਹੈ, ਬੜੀ ਪਵਿੱਤਰ ਹੈ। ਜਿਸ ਮਾਇਆ ਨੇ ਤਪੀਆਂ ਦੇ ਤਪ ਅਤੇ ਤਪੀਆਂ ਦੇ ਜਿਹੜੇ ਈਸ਼ਰ ਹਨ, ਉਹਨਾਂ ਦੇ ਚਿੱਤ ਨੂੰ ਡੁਲਾ ਦਿੱਤਾ ਹੈ। ਰਹਾਉ ਵਿਸਰਾਮ ਦੇ ਕੇ ਸਾਹਿਬ ਜੀ ਫਰਮਾਉਂਦੇ ਨੇ, ਸੁਹਾਗਨ ਕਿਰਪਨ ਕੀ ਪੂਤੀ। ਇਹ ਕਹਿੰਦੇ ਮਾਇਆ ਜਿਹੜੀ ਹੈ ਨਾ, ਕਿਰਪਨ ਜਿਹੜਾ ਬੰਦਾ ਕੰਜੂਸ ਹੈ, ਸੁਮੈ ਧਨ ਰਾਖਣ ਕੋ ਦੀਆ ਮੁਗਧ ਕਹੇ ਧਨ ਮੇਰਾ, ਕਹਿੰਦੇ ਉਹਦੀ ਪੁੱਤਰੀ ਬਣ ਕੇ ਰਹਿੰਦੀ ਆ, ਭਾਵ ਜਿਹੜਾ ਇਹਨੂੰ ਸੰਭਾਲ ਸੰਭਾਲ ਕੇ ਰੱਖਦਾ, ਕਿਸੇ ਪਾਸੇ ਖਰਚਦਾ ਨਹੀਂ ਹੈਗਾ ਨਾ, ਉਹਦੀ ਕਹਿੰਦੇ ਇਹ ਮਾਇਆ ਜਿਹੜੀ ਆ, ਕਹਿੰਦੇ ਇਹ ਪੁੱਤਰੀ ਦੀ ਤਰ੍ਹਾਂ ਰਹਿੰਦੀ ਆ। ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਜੈਸੇ ਮਧ ਮਾਖੀ ਸੀਤ ਸੀਰ ਕੈ ਇਕੱਤਰ ਕਰੈ, ਹਰੈ ਮਧੂ ਆਏ ਤਾਂ ਕਿ ਮੁੱਖ ਛਾਰ ਡਾਰਕ ਹੈ, ਜੈਸੇ ਬਛ ਹੇਤ ਗਊ ਕ ਸੰਚਿਤ ਹੈ ਖੀਰ, ਤਾਹੇ ਲੇਤ ਹੈ ਅਹੀਰ ਦੋਹੇ ਬੱਚਰੇ ਬਡਾਰਕ ਹੈ, ਜੈਸੇ ਧਰ ਖੋਦ ਖੋਦ ਕਰ ਬਿਲ ਸਾਜੈ ਮੂਸਾ, ਪੈਸਤ ਸਰਪ ਧਾਏ ਖਾਏ ਤਾਹੇ ਮਾਰਕ।
तैसे कोट पाप कर माया जोर जोर मूड अंधकार छाड़ चले दोनों कर झाड़। कहिंदे जिवें मक्खियां ना वो तरह तरह के बूटियां दे उत्ते जाके फुलां तो जा करके रस लै करके एक थां ते एकत्र करदियां ने, इकट्ठा करदियां ने। तो साध संग जी जिहड़ा उह शहद नूं चोण वाला हुंदा आ उह धुआं जिहा करके उह सारा ही शहद उन्हां दा इकट्ठा कीता होया लै के चला जांदा। गां साध संग जी अपने बछड़े वास्ते घा पट्ठा खा के दुध इकट्ठा करदी आ, ते जिहड़ा साध संग जी दुध चोण वाला हुंदा ना वह बछड़े नूं परे हटा करके उहदा सारे दुध चो के लै के चला जांदा। इस तरह जिहड़ा चूहा आ कहिंदे उह धरती नूं खोदता रहिंदा है, पुटदा रहिंदा अपने रहण वास्ते, ते सप आ करके उहनूं मार के साध संग जी उहदी खुड विच जा के बैठ जांदा। इस तरह भगत जी अखीर ते कहिंदे ने भाई साहब जी तैसे कोट पाप कर माया जोड़ जोड़ मूर, कहिंदे इस तरह करोड़ां ही पाप करके बंदा माया इकट्ठी करदा। पापां तों बगैर माया इकट्ठी भी नहीं हुंदी हैगी, बेईमानी धोखे कीते तों बगैर ये साध संग जी बहुती माया भी नहीं आउंदी हैगी। पापां बाजो होवै ना ही मोया साथ ना जाए, पाप कीते तों बगैर कहिंदे ये माया आउंदी नहीं ते मरन तों बाद नाल भी नहीं जाती है। फिर कहिंदे उह जिहड़ा मूर्ख बंदा ना माया इकट्ठी करन वाला, तैसे कोट पाप कर माया जोर जोर मूड अंतकाल छाड़ चले दोनों कर झाड़। अंत दे समय जो दे जांदा ना ते दोवें हथ झाड़ के इत्थे सारा कुछ छड़ के अगे चले जांदा। रावण बढ़ के किड्डे सीगे साध संग जी, 1 लख पूत सवा लख नाती ते रावण कर दिया ना बाती, दीवा जगाण वाला भी नहीं दिया। लंका गढ़ सोने का भया मूर्ख रावण क्या देगा, किड्डी वड्डी सोने की लंका सी वह भी इत्थे छड़ के चला गया। जिस तरह के नाल एक कहावत आ ना कहिंदे ना कहिंदे खोद खोद के मूसा मर गया मौज कीती भुजंगे ने, सिंच सिंच के माली मर गया मौज कीती पवरंगे ने, संच संच के सूम मर गया मौज कीती बरतंदे ने, पलच पलच के सारे मर गए मौज कीती सतसंगे ने। फुलां नूं पानी दिंदा होया साध संग जी माली मर जांदा, माली पानी दिंदा देई जांदा रहिंदा ते फुलां दा रस जिहड़ा उह भौरा लै के चला जांदा। धरती नूं खोददा खोददा साध संग जी चूहा जिहड़ा आ उह हंभ हार जांदा आ, ते सप आ करके उहदी खुड दे विच उहनूं मार के साध संग जी विच वड जांदा। इसे तरह इकट्ठे करदा करदा सूम जिहड़ा मर जांदा सारा ही धन, ते अगे साध संग जी इहो जी उहदी औलाद हुंदी उह सारा ही धन बरतन दे विच इधर उधर उड़ा दिंदा खर्च कर दिंदा। इसे तरह कहिंदे इह सारी जिन्नी दुनिया आ ना इसे धंधिआं दे विच लगी हुई अपनी जिंदगी बर्बाद कर दिंदी, पलच पलच के सारे मर गए मौज कीती सतसंग। मौज करदा कहिंदे गुरू दे कोल आ के सतसंगत करन वाला, जिहड़ा महाराज दे कोल आ के बैठ के जस सरवण करदा ਉਹ ਸਾਧ ਸੰਗ ਜੀ ਆ ਕੇ ਅਸਲੀ ਆਨੰਦ ਮਾਣਦਾ। ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲਾ ਕਰੋਰ, ਚਲਤੀ ਬਾਸ਼ਨਾ ਬਾਰ ਨਾ ਕਛ ਮਿਲਿਓ ਲਈ ਲੰਗੋਟੀ ਤੋੜ। ਚੱਲਦੇ ਸਮੇਂ ਕਹਿੰਦੇ ਉਹ ਵੀ ਨਹੀਂ ਲੰਗੋਟੀ ਵੀ ਤੋੜ ਲੈਂਦੇ ਆ ਕੰਜੂਸ ਬੰਦੇ ਨੇ। ਸੋ ਇਸ ਕਰਕੇ ਇੱਥੇ ਸਾਹਿਬ ਜੀ ਫਰਮਾ ਰਹੇ ਹਨ ਵੀ ਜਿਹੜੀ ਸੁਹਾਗਨ ਕਿਰਪਨ ਕੀ ਪੂਤੀ, ਇਹ ਜਿਹੜੀ ਸੁਹਾਗਵੰਤੀ ਮਾਇਆ ਆ ਨਾ ਕਿਰਪਨ ਜਿਹੜੇ ਕੰਜੂਸ ਨੇ ਉਹਦੀ ਪੁੱਤਰੀ ਦੀ ਤਰ੍ਹਾਂ ਬਣ ਕੇ ਰਹਿੰਦੀ ਹੈ, ਜਿਹੜੇ ਇਹਨੂੰ ਸੰਭਾਲ ਸੰਭਾਲ ਕੇ ਰੱਖਦੇ ਹਨ। ਸੇਵਕ ਤਜ ਜਗਤ ਸਿਉਂ ਸੂਤੀ, ਜਿਹੜੇ ਪਰਮੇਸ਼ੁਰ ਦੇ ਸੇਵਕ ਭਗਤ ਜਨ ਹਨ ਉਹਨਾਂ ਨੇ ਇਸ ਮਾਇਆ ਨੂੰ ਤਜ ਦਿੱਤਾ ਛੱਡ ਦਿੱਤਾ ਆ। ਜਗਤ ਸਿਉਂ ਸੂਤੀ ਅਤੇ ਸਾਰੇ ਸੰਸਾਰ ਦੇ ਨਾਲ ਇਹ ਸੁੱਤੀ ਪਈ ਆ, ਭਾਵ ਸਾਰੇ ਸੰਸਾਰ ਨੂੰ ਆਪਣੇ ਅਧੀਨ ਕੀਤਾ ਹੋਇਆ ਹੈ। ਸਾਧੂ ਕੈ ਠਾਢੀ ਦਰਬਾਰ, ਜਿਹੜੇ ਸ੍ਰੇਸ਼ਟ ਮਹਾਤਮਾ ਜਨ ਹਨ ਜਿਨ੍ਹਾਂ ਨੇ ਆਪਣੇ ਮਨ ਨੂੰ ਸਾਧਿਆ ਹੋਇਆ, ਵਿਕਾਰਾਂ ਵਾਲੇ ਪਾਸੇ ਨਹੀਂ ਜਾਣ ਦਿੰਦੇ, ਸਾਧਨਾ ਦੁਆਰਾ ਆਪਣੇ ਮਨ ਨੂੰ ਜਿੱਤਿਆ ਹੋਇਆ, ਵਿਸ਼ਿਆਂ ਵਾਸਤੇ ਪਾਸੇ ਮਨ ਨੂੰ ਪ੍ਰਵਿਰਤ ਨਹੀਂ ਹੋਣ ਦਿੰਦੇ ਹਨ, ਐਸੇ ਜਿਹੜੇ ਸ੍ਰੇਸ਼ਟ ਮਹਾਤਮਾ ਜਨ ਹਨ ਉਹਨਾਂ ਦੇ ਦਰ ਦੇ ਉੱਤੇ ਕਹਿੰਦੇ ਠਾਢੀ ਰਹਿੰਦੀ ਹੈ, ਹੱਥ ਜੋੜ ਕਰਕੇ ਮਾਇਆ ਖੜੀ ਰਹਿੰਦੀ ਹੈ। ਸਰਨ ਤੇਰੀ ਮੋਕਾ ਨਿਸਤਾਰ, ਅਤੇ ਉਹਦੇ ਅੱਗੇ ਹੱਥ ਜੋੜ ਕੇ ਕੀ ਕਹਿੰਦੀ ਹੈ, ਮੈਂ ਤੇਰੀ ਸ਼ਰਨ ਦੇ ਵਿੱਚ ਆ ਕੇ ਪਈ, ਤੇਰੀ ਓਟ ਵਿੱਚ ਆ ਕੇ ਪਈ ਹਾਂ, ਮੋਕਾ ਮੈਨੂੰ ਤੂੰ ਨਿਸਤਾਰ ਕੀ ਤਾਰ ਦੇਣਾ।

ਲੋੜ ਹੁੰਦੀ ਸੀ ਉਨਾ ਹੀ ਧਨ ਵਰ ਉਹ ਪਦਾਰਥ ਵਰਤਦੇ ਸੀ, ਬਾਕੀ ਸਾਰਾ ਵਾਪਸ ਕਰ ਦਿੰਦੇ ਸੀ। ਸ਼ਾਮ ਨੂੰ ਫਿਰ ਜਿੰਨਾ ਵੀ ਲੰਗਰ ਪਾਣੀ ਹੁੰਦਾ ਸੀਗਾ ਸਾਰੇ ਭਾਂਡੇ ਧੋ ਧਾ ਕੇ ਖਾਲੀ ਕਰਕੇ ਜਾਂ ਤਾਂ ਦਰਿਆ ਦੇ ਵਿੱਚ ਉਹਨੂੰ ਅੰਨ ਨੂੰ ਰੋੜ ਦਿੰਦੇ ਸੀ ਜਾਂ ਜਾਨਵਰਾਂ ਨੂੰ ਪਾ ਦਿਆ ਕਰਦੇ ਸੀ। ਅਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਸਾਧ ਸੰਗਤ ਜੀ ਚਰਨਾਂ ਦੇ ਵਿੱਚ ਆ ਕੇ ਮਾਇਆ ਪੈਂਦੀ। ਦਰਬਾਰ ਸਾਹਿਬ ਚਲੇ ਜਾਈਏ ਨਾ ਅਤੇ ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਕਿਵੇਂ ਮਾਇਆ ਡਿੱਗਦੀ ਹੈ ਜਦੋਂ ਆਪਾਂ ਮੱਥੇ ਟੇਕਦੇ ਅਤੇ ਉਹ ਚਰਨੀ ਆ ਕਰਕੇ ਪੈਂਦੀ ਹੈ ਵੀ ਮਹਾਰਾਜ ਮੈਨੂੰ ਸਹੀ ਪਾਸੇ ਚੰਗੇ ਪਾਸੇ ਕੋਈ ਪਰਉਪਕਾਰ ਵਾਲੇ ਪਾਸੇ ਲਾ ਕਰਕੇ ਮੈਨੂੰ ਸਫਲ ਕਰਨਾ ਕਰੋ। ਸੋ ਇਸ ਕਰਕੇ ਸਾਧ ਸੰਗਤ ਜੀ ਮਹਾਰਾਜ ਕਹਿੰਦੇ ਵੀ ਜਿਹੜੀ ਮਾਇਆ ਹੈ ਨਾ ਜਿਹੜੇ ਸ੍ਰੇਸ਼ਠ ਪੁਰਸ਼ ਨੇ ਉਹਦੇ ਦਰ ਦੇ ਉੱਤੇ ਠੰਡੀ ਖੜੀ ਹੋ ਕਰਕੇ ਹੱਥ ਜੋੜ ਕੇ ਕਹਿ ਰਹੀ ਹੈ ਵੀ ਮੈਂ ਤੁਹਾਡੀ ਸ਼ਰਨ ਦੇ ਵਿੱਚ ਆ ਕੇ ਪਈ ਹਾਂ, ਮੈਨੂੰ ਚੰਗੇ ਕਾਰਜ ਵਿੱਚ ਲਾ ਕਰਕੇ ਸਫਲ ਕਰਨਾ ਕਰੋ, ਮੈਨੂੰ ਤਾਰਨਾ ਕਰੋ। ਸੋ ਹਾਗਨ ਹੈ ਅਤ ਸੁੰਦਰੀ, ਕਹਿੰਦੇ ਇਹ ਮਾਇਆ ਜਿਹੜੀ ਹੈ ਨਾ ਬਹੁਤ ਸੁੰਦਰੀ ਹੈ। ਮਾਇਆ ਐਸੀ ਮੋਹਣੀ ਭਾਈ ਜੇਤੇ ਜੀ ਚੇਤੇ ਡਹਿਕਾਏ, ਮਨ ਨੂੰ ਸਾਧ ਸਿੰਘ ਬੜੇ ਮੋਹ ਲੈਣ ਵਾਲੀ ਹੈ, ਬਹੁਤ ਪਿਆਰੀ ਲੱਗਦੀ ਹੈ। ਚਾਰ ਪੈਸੇ ਸਾਧ ਸਿੰਘ ਕਿਹਨੂੰ ਮਾੜੇ ਲੱਗਦੇ ਨੇ ਆਉਂਦੇ ਹੋਏ, ਸਭ ਨੂੰ ਇਹ ਮਾਇਆ ਜਿਹੜੀ ਹੈ ਚੰਗੀ ਕਹਿੰਦੇ ਬੜੀ ਸੁੰਦਰ ਲੱਗਦੀ ਹੈ। ਪਗ ਨੇਵਰ ਛਨਕ ਛਨ ਹਰੀ, ਪੱਗ ਪੈਰਾਂ ਦੇ ਵਿੱਚ ਇਹਦੇ ਨੇਵਰ ਦਾ ਅਰਥ ਹੈ ਝਾਂਜਨਾ ਪਾਈਆਂ ਹੋਈਆਂ ਛਣ ਛਣ ਕਰਦੀਆਂ ਨੇ। ਇੱਕ ਤਾਂ ਜੜ ਮਾਇਆ ਜਿਹੜੀ ਸਾਧ ਸੰਗਤ ਦੀ ਉਹਦੇ ਵੀ ਚਰਨਾਂ ਦੇ ਵਿੱਚ ਪਾਈ ਹੋਈਆਂ ਝਾਂਜਰਾਂ ਜਿਹੜੀਆਂ ਛਣਕਦੀਆਂ ਨੇ ਬੰਦੇ ਦੇ ਮਨ ਨੂੰ ਮੋਹਿਤ ਕਰਦੀਆਂ ਹਨ। ਇਸੇ ਤਰ੍ਹਾਂ ਦੇ ਨਾਲ ਪ੍ਰਤੱਖ ਵੀ ਕੋਈ ਸਾਧ ਸੰਗਤ ਦੀ ਪਰਾਈ ਇਸਤਰੀ ਹੋਵੇ ਉਹਦੇ ਵੱਲ ਜਦੋਂ ਉਹਦੇ ਪੈਰਾਂ ਦੇ ਵਿੱਚ ਪਾਈਆਂ ਹੋਈਆਂ ਕੀਮਤੀ ਝਾਂਜਰਾਂ ਵੀ ਕਹਿੰਦੇ ਮਨ ਨੂੰ ਜਿਹੜੀਆਂ ਮੋਹਿਤ ਕਰ ਲੈਣ ਵਾਲੀਆਂ ਹਨ। ਜੋ ਲੱਗ ਪ੍ਰਾਣ ਤੋਊ ਲੱਗ ਸੰਗੇ, ਇਹ ਮਾਇਆ ਕਹਿੰਦੇ ਉਨਾ ਚਿਰ ਤੱਕਰ ਬੰਦੇ ਦੇ ਕੋਲ ਆ ਜਿੰਨਾ ਚਿਰ ਸਰੀਰ ਦੇ ਵਿੱਚ ਪ੍ਰਾਣ ਚੱਲਦੇ ਨੇ। ਪ੍ਰਾਣ ਗਏ ਕਹ ਕਾ ਕੀ ਮਾਇਆ, ਜਦੋਂ ਪ੍ਰਾਣ ਚਲੇ ਜਾਂਦੇ ਦੱਸੋ ਕਹਿੰਦੇ ਕਿਹਦੀ ਮਾਇਆ, ਬਗਾਨੇ ਸਾਧ ਸੰਗਤ ਜੀ ਉੱਤੇ ਆ ਕੇ ਕਬਜ਼ਾ ਕਰ ਲੈਂਦੇ ਆ ਅਤੇ ਉਸ ਵੇਲੇ ਉਹੀ ਆ ਕੇ ਸੰਭਾਲ ਲੈਂਦੇ ਹਨ। ਇਸ ਕਰਕੇ ਕਹਿੰਦੇ ਕਿਹਦੀ ਮਾਇਆ ਹੈ, ਜਦੋਂ ਬੰਦਾ ਇੱਥੋਂ ਸੰਸਾਰ ਤੋਂ ਚਲੇ ਜਾਂਦਾ ਨਾ ਪ੍ਰਾਣ ਤੋ ਲੱਗ ਸੰਗੇ ਉਦੋਂ ਤੱਕ ਇਹਦੇ ਨਾਲ ਹੈ ਜਿੰਨਾ ਚੱਕਰ ਇਹਦੇ ਸਰੀਰ ਵਿੱਚ ਪ੍ਰਾਣ ਚੱਲਦੇ ਨੇ। ਨਾ ਹੀ ਤਾਂ ਚੱਲੀ ਬੇਗ ਉੱਠ ਨੰਗੇ, ਨਹੀਂ ਤਾਂ ਸਾਧ ਸੰਗਤ ਜੀ ਬੜੀ ਛੇਤੀ ਦੇ ਨਾਲ ਇਹ ਕਹਿੰਦੇ ਬੰਦੇ ਦੇ ਕੋਲੋਂ ਚਲੇ ਜਾਂਦੀ ਹੈ ਜਦੋਂ ਬੰਦੇ ਦੇ ਪ੍ਰਾਣ ਨਿਕਲਦੇ ਆ ਨਾ। ਸੋ ਉਸੇ ਵੇਲੇ ਇਹ ਮਾਇਆ ਜਿਹੜੀ ਹੈ ਸਾਧ ਛੱਡ ਕੇ ਚਲੀ ਜਾਂਦੀ ਹੈ। ਸੋ ਆਈ ਤਲਬ ਗੁਪਾਰ ਉਡਾਏ ਕਿ ਮਾਇਆ ਮੰਦਰ ਛੋੜ ਚੱਲਿਓ, ਜਦੋਂ ਉਹਦੀ ਤਲਬ ਆ ਜਾਂਦੀ ਨਾ ਉਹਦਾ ਹੁਕਮ ਆ ਜਾਂਦਾ ਬੁਲਾਵਾ ਆ ਜਾਂਦਾ ਉਸੇ ਵੇਲੇ ਘਰ ਮੰਦਰ ਜਿਹੜੇ ਬਣੇ ਹੋਏ ਨੇ ਇਹ ਧੰਨ ਦੌਲਤ ਪਦਾਰਥ ਛੱਡ ਕੇ ਬੰਦਾ ਉਸੇ ਵੇਲੇ ਚਲੇ ਜਾਂਦਾ। ਨੰਗੇ ਪਾਵੋ ਤੇ ਗਏ ਜਿਨਕੇ ਲਾ ਕਰੋ, ਲੱਖਾਂ ਕਰੋੜਾਂ ਵਾਲੇ ਵੀ ਨੰਗੇ ਪੈਰੀ ਸੰਸਾਰ ਤੋਂ ਗਏ। ਸਾਹਿਬ ਜੀ ਦਾ ਫਰਮਾਨ ਹੈ ਮਾਤੇ ਮਤੰਗ ਜਰੇ ਜਰ ਸੰਗ, ਅਨੂਪ ਉਤੰਗ ਸੁਰੰਗ ਸਵਾਰੇ, ਕੋਟ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਣ ਕੋ ਜਾਤ ਨਿਵਾਰੇ, ਭਾਰੀ ਭਜਾਨ ਕੇ ਭੂਪ ਭਲੀ ਵਿਦ ਨਿਆਵਤ ਸੀਸ ਨਾ ਜਾਤ ਵਿਚਾਰੇ, ਏਤੇ ਭਏ ਤੋ ਕਹਾ ਪਏ ਭੂਪਤ ਅੰਤ ਕੋ ਨੰਗੇ ਹੀ ਪਾਏ ਪਧਾਰੇ। ਵੀ ਅੱਡੇ ਅੱਡੇ ਰਾਜੇ ਵੀ ਹੋ ਗਏ, ਕੀ ਗੱਲ ਹੋਈ, ਅੰਤ ਨੂੰ ਤਾਂ ਇਹ ਸੰਸਾਰ ਤੋਂ ਨੰਗੇ ਪੈਰੀ ਗਏ ਨੇ, ਨੰਗੇ ਚਲੇ ਗਏ ਨੇ, ਕੋਈ ਨਾਲ ਵੀ ਨਹੀਂ ਲੈ ਕੇ ਗਏ ਹਨ। ਸੋ ਇਸ ਕਰਕੇ ਸਾਹਿਬ ਜੀ ਫਰਮਾਦੇ ਨੇ ਨਾ ਇਹ ਤਾਂ ਚੱਲੀ ਬੇਗ ਉੱਠ ਨੰਗੇ, ਨਹੀਂ ਤਾਂ ਕਹਿੰਦੇ ਬੜੀ ਛੇਤੀ ਦੇ ਨਾਲ ਬੰਦੇ ਦੇ ਕੋਲੋਂ ਜਦੋਂ ਅੰਤ ਦਾ ਸਮਾਂ ਆਉਂਦਾ ਨਾ ਚਲੇ ਜਾਂਦੀ ਹੈ, ਨੰਗੇ ਪੈਰੀ ਬੰਦਾ ਇਸ ਸੰਸਾਰ ਤੋਂ ਜਾਂਦਾ ਹੈ। ਸੁਹਾਗਨ ਭਵਨ ਤ੍ਰੈ ਲੀਆ, ਇਸ ਮਾਇਆ ਨੇ ਨਾ ਤਿੰਨੇ ਜਿਹੜੇ ਲੋਕ ਨੇ ਮਾਤ ਲੋਕ ਪਤਾਲ ਲੋਕ ਸਵਰਗ ਲੋਕ ਤਿੰਨਾਂ ਨੂੰ ਆਪਣੇ ਅਧੀਨ ਕੀਤਾ ਹੋਇਆ, ਸਾਰੇ ਜੀਵਾਂ ਨੂੰ ਆਪਣੇ ਵੱਸ ਦੇ ਵਿੱਚ ਕੀਤਾ ਹੋਇਆ ਹੈ। ਦਸ ਅੱਠ ਪੁਰਾਣ ਤੀਰਥ ਰਸ ਕੀ ਆ, ਦਸ ਅਤੇ ਅੱਠ ਜਿਹੜੇ 18 ਪੁਰਾਣਾਂ ਨੂੰ ਲਿਖਣ ਵਾਲੇ ਵਿਆਸ ਜੀ ਹਨ ਉਹਨਾਂ ਦੇ ਜਿਹੜੇ ਸੇਵਕ ਹਨ ਅਤੇ ਤੀਰਥਾਂ 'ਤੇ ਯਾਤਰਾ ਕਰਨ ਵਾਲੇ ਜਿਹੜੇ ਯਾਤਰੂ ਹਨ ਸਾਰਿਆਂ ਨੂੰ ਇਸ ਦੇ ਰਸ ਦੇ ਵਿੱਚ ਕਹਿੰਦੇ ਲੱਗੇ ਹੋਏ ਨੇ, ਮਾਇਆ ਦੇ ਰਸ ਦੇ ਵਿੱਚ ਹੀ ਹਨ। ਬ੍ਰਹਮਾ ਵਿਸ਼ਨ ਮਹੇਸ਼ਰ ਵੇਦੇ, ਬ੍ਰਹਮਾ ਕਿੱਡਾ ਹੈ, ਚਾਰ ਵੇਦਾਂ ਦਾ ਸਾਧ ਸੰਗਤ ਜੀ ਗਿਆਤਾ ਹੈ ਅਤੇ ਉਹਨੂੰ ਵੀ ਸਰਸਤੀ ਰੂਪ ਦੇ ਵਿੱਚ ਹੋ ਕਰਕੇ ਉਹਨੂੰ ਸਾਧ ਸੰਗਤ ਜੀ ਮਨ ਨੂੰ ਮੋਹ ਲੈਣ ਵਾਲੀ ਹੈ। ਇਸੇ ਤਰ੍ਹਾਂ ਦੇ ਜਿਹੜਾ ਵਿਸ਼ਨੂੰ ਨੂੰ ਬਿੰਦਰਾ ਰਾਕਸ਼ਣੀ ਜਿਹੜੀ ਬਣ ਕਰਕੇ ਬਿੰਦਰਾ ਰਾਕਸ਼ਣੀ ਦੇ ਰੂਪ ਦੇ ਵਿੱਚ ਉਹਦੇ ਮਨ ਨੂੰ ਮੋਹ ਲੈਣਾ ਕੀਤਾ ਅਤੇ ਮਹੇਸ਼ ਜਿਹੜਾ ਹੈ ਜਦੋਂ ਮੋਹਣੀ ਰੂਪ ਧਾਰਨ ਕੀਤਾ 14 ਰਤਨ ਕੱਢੇ ਆ ਉਹ ਮੋਹਣੀ ਰੂਪ ਹੋ ਕਰਕੇ ਵਿਦ ਉਹਦੇ ਮਨ ਨੂੰ ਵੀ ਕਹਿੰਦੇ ਵਿਦ ਦਾ ਅਰਥ ਹੈ ਬਿੰਨ ਲੈਣ ਵਾਲੀ ਹੈ, ਚੁਰਾ ਲੈਣ ਵਾਲੀ ਹੈ। ਵੱਡੇ ਭੂਪਤ ਰਾਜੇ ਹੈ ਸ਼ੇਦੇ, ਵੱਡੇ ਵੱਡੇ ਜਿਹੜੇ ਹੈ ਨਾ ਭੂ ਦਾ ਅਰਥ ਹੈ ਧਰਤੀ ਦੇ, ਪਤ ਦਾ ਅਰਥ ਹੈ ਪਤੀ, ਰਾਜੇ ਵੀ ਹੋਏ ਹਨ ਉਹਨਾਂ ਨੂੰ ਵੀ ਅਤੇ ਜਿਹੜੇ ਜਿਹੜੇ ਇਸੇ ਤਰ੍ਹਾਂ ਦੇ ਨਾਲ ਰਾਜਪੂਤਾਂ ਦੇ ਜਿਹੜੇ ਰਜਵਾੜੇ ਨੇ ਭਾਵ ਜਿਹੜੇ ਵੱਡੇ ਵੱਡੇ ਰਾਜੇ ਹੋਏ ਨੇ ਨਾ ਧਰਤੀਆਂ ਦੇ ਉਹ ਵੀ ਕਹਿੰਦੇ ਇਹਨੇ ਮਾਇਆ ਨੇ ਛੱਡੇ ਨਹੀਂ ਹੈਗੇ, ਉਹਨਾਂ ਨੂੰ ਵੀ ਬੁੰਨ ਲੈਣਾ ਕੀਤਾ ਹੈ। ਸੁਹਾਗਣ ਉਰਵਾਰ ਨਾ ਪਾਰ, ਗੁਰੂ ਦੀ ਕਿਰਪਾ ਦੁਆ ਬਗੈਰ ਨਾ ਗੁਰੂ ਦੇ ਉਪਦੇਸ਼ ਦੁਆਰਾ ਗਿਆਨ ਤੋਂ ਬਗੈਰ ਕਹਿੰਦੇ ਇਸ ਮਾਇਆ ਦਾ ਕੋਈ ਉਰਵਾਰ ਪਾਰ ਨਹੀਂ ਹੈਗਾ, ਭਾਵ ਉਰਲਾ ਅਤੇ ਪਰਲਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ ਹੈ। ਨਾਰਦ ਪਾਂਚ ਨਾਰਦ ਕੈ ਸੰਗ ਵਿਦਵਾਰ, ਪੰਜ ਜਿਹੜੇ ਗਿਆਨ ਇੰਦਰੇ ਹਨ ਅਤੇ ਨਾਰਦ ਇਸੇ ਤਰ੍ਹਾਂ ਦੇ ਨਾਲ ਇਹਦੇ ਵਿੱਚ ਜਿਹੜਾ ਮਨ ਹੈ ਮਨ ਦੇ ਸਮੇਤ ਹੀ ਮਨ ਦੇ ਨਾਲ ਹੀ ਇਸ ਨੇ ਸਾਰਿਆਂ ਨੂੰ ਭਾਵ ਪੰਜਾਂ ਗਿਆਨ ਇੰਦਰੀਆਂ ਨੂੰ ਅਤੇ ਮਨ ਨੂੰ ਕਹਿੰਦੇ ਇਸ ਮਾਇਆ ਨੇ

ਬੰਨਿਆ ਪਿਆ ਹੈ, ਆਪਣੇ ਵਸ ਵਿੱਚ ਕੀਤਾ ਹੋਇਆ ਹੈ। ਪਾਂਚ ਨਾਰਦ ਕੇ ਮਿਟਬੇ ਫੂਟੇ, ਜਦੋਂ ਪੰਜ ਇਹਨਾਂ ਦੇ ਸਾਧ ਸੰਗਤ ਜੀ ਵਿਸ਼ੇ ਜਿਹੜੇ ਹਨ, ਗਿਆਨ ਇੰਦਰੀਆਂ ਦੇ ਮਨ ਦੇ ਜਿਹੜੇ ਵਿਸ਼ੇ ਹਨ, ਉਹ ਸਾਰੇ ਕਹਿੰਦੇ ਜਦੋਂ ਨਾ ਛੁੱਟ ਗਏ, ਭਾਵ ਵਿਸ਼ੇ ਜਦੋਂ ਨਾਸ਼ ਹੋ ਗਏ, ਮਿਟ ਗਏ, ਦੂਰ ਹੋ ਗਏ, ਕਹੋ ਕਬੀਰ ਗੁਰ ਕਿਰਪਾ ਛੂਟੇ। ਉਸ ਵੇਲੇ ਭਗਤ ਜੀ ਕਹਿੰਦੇ ਕਿਵੇਂ ਫੁੱਟਦੇ ਨੇ ਇਹਦੇ ਵਿਸ਼ੇ, ਕਿਵੇਂ ਦੂਰ ਹੁੰਦੇ ਨੇ? ਕਹਿੰਦੇ ਜਦੋਂ ਗੁਰੂ ਕਿਰਪਾ ਕਰਦੇ ਹਨ, ਉਸ ਵੇਲੇ ਇਸ ਮਾਇਆ ਤੋਂ ਕਹਿੰਦੇ ਖਹਿੜਾ ਛੁੱਟਦਾ ਆ। ਗੁਰੂ ਦੀ ਕਿਰਪਾ ਤੋਂ ਬਗੈਰ, ਮਹਾਰਾਜ ਦੀ ਸ਼ਰਨ ਵਿੱਚ ਪਏ ਤੋਂ ਬਗੈਰ ਇਸ ਤੋਂ ਛੁਟਕਾਰਾ ਨਹੀਂ ਹੁੰਦਾ ਹੈਗਾ। ਸੋ ਇਸ ਕਰਕੇ ਆਪਾਂ ਸਾਰੇ ਮਹਾਰਾਜ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਕਿਰਪਾ ਕਰਨੀ। ਇਹ ਜਿਹੜੀ ਮਾਇਆ ਹੈ ਨਾ, ਮਾਇਆ ਕੈਸੀ ਆ ਸਾਧ ਸੰਗਤ ਜੀ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇਆ। ਅੰਦਰੋਂ ਸਾਧ ਸੰਗਤ ਜੀ ਪਰਮਾਤਮਾ ਨੂੰ ਭੁਲਾ ਦੇਣ ਵਾਲੀ ਹੈ, ਦੂਸਰੇ ਪਾਸੇ ਮੋਹ ਲਾਉਣ ਵਾਲੀ ਆ, ਉਹ ਸਾਰੀ ਮਾਇਆ ਕਈ ਰੂਪਾਂ ਦੇ ਵਿੱਚ ਹੈ। ਇਸ ਕਰਕੇ ਆਪਾਂ ਸਾਰੇ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰੀਏ, ਸੱਚੇ ਪਾਤਸ਼ਾਹ ਇਹ ਸਾਡਾ ਚਿੱਤ ਜਿਹੜਾ ਆ ਤੁਹਾਡੇ ਚਰਨਾਂ ਦੇ ਵਿੱਚ ਜੁੜ ਜਾਵੇ, ਇਹ ਨਾਮ ਬਾਣੀ ਦੁਆਰਾ ਆਪਣੇ ਜੀਵਨ ਨੂੰ ਸਫਲ ਕਰਕੇ ਅਸੀਂ ਆਪ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਇਹ ਸਾਡੇ 'ਤੇ ਸਾਰਿਆਂ 'ਤੇ ਕਿਰਪਾ ਕਰਨੀ, ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ, ਅੱਗੇ ਤੋਂ ਸਮੱਤ ਬਖਸ਼ਣੀ ਦੀ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤੁ ਨਾਨਕ ਹੋਤ ਨਿਹਾਲ, ਕਥਾ ਨਿਤਾ ਪ੍ਰਤ ਹੋਤ ਹੈ ਸੁਣਹੋ ਸਿੰਘ ਸੁਜਾਨ, ਨਾਨਕ ਗੁਰੂ

ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ ਸਾਚਾ ਨਾਮ ਮੇਰਾ ਆਧਾਰੋ ਸਾਚਨਾ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਛਾਂ ਪੰਚ ਦੂਤ ਦਵਸ ਕੀਤੇ ਕਾਲ ਕੰਟ ਕੁਮਾਰਿਆ ਕਹੈ ਨਾਨਕ ਤਹਿਸ ਕਹੋ ਆ।

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਤੀ ਜੀ ਸਹਾਈ ਵਾਰ, ਸ੍ਰੀ ਭਗਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਤੀ ਸਿਮਰ ਕੈ ਗੁਰੂ ਨਾਨਕ ਲਿੰਗ ਤੇ ਆਈ, ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਈ। ਅਰਜਨ ਹਰਿ ਗੋਬਿੰਦ ਨੋ ਸਿਮਰਾਉ, ਸ੍ਰੀ ਹਰਿ ਰਾਈ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਹੈ, ਜਿਸ ਰਿਛੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰ ਕਰਨੋ ਨਿਧਿ ਆਵੇ ਧਾਈ, ਸੁਥਾਈ ਹੋਈ ਸਹਾਇ। ਦਸਵੀਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, ਸਵਥਾਈ ਹੋਈ ਸਹਾਇ। ਦਸਮ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰੇ ਚੌਂਸਠ ਜਾਦੇ ਚਾਲੀਆਂ ਮੁਕਤੀਆਂ, ਅੱਠੀਆਂ ਜਪੀਆਂ ਤਪੀਆਂ, ਜਿਨ ਨਾਮ ਜਪੇ ਵੰਡ ਛਕੇ ਆ। ਦੇਖ ਕੇ ਲਾਈ ਤੈ ਗਵਾਹੀ, ਦੇਖ ਕੇ ਅਨਡਟ ਕੀਤਾ ਤਿੰਨ ਪਿਆਰਿਆਂ, ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਧਨ ਆਰਿਆਂ ਨਾਲ ਚਰਵਾਏ, ਚਰਖੜੀਆਂ ਤੇ ਚੜ੍ਹੇ ਗੋਪਰੀਆਂ ਤਰਵਾਈਆਂ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰੇ ਆ ਸਿੱਖੀ ਕੇਸਾਂ ਸੁਆਸਨ ਨਾਲ ਨਿਭਾਈ। ਤਿੰਨਾਂ ਸ਼ਹੀਦ ਸਿੰਘਾਂ ਸਿੰਘਣੀ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਚਿਤਾਵਨ ਕਾ ਸਦਕਾ ਸਰਬ ਸੁਖੋ ਬਹਿ ਜਾਣ ਜਾਂ, ਖਾਲਸਾ ਜੀ ਸਾਹਿਬ ਤਾਂ ਤਾਂ ਰਿਛੇ ਆਇਤ ਦੇਖਤੇ ਫਤਿਹ। ਮਿਰਦ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਗੁਰੂ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਬਵੇਕ ਦਾਨ, ਵਸਾ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ ਝੰਡੇ ਮੰਗੇ, ਜੁਗੋ ਜੁਗਾ ਟਲ ਧਰਮ ਕਾ ਜੈਕਾਰ, ਖਾਲਸਾ ਜੀ ਬੋਲੇ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦਾ ਰੱਖ ਆਪ ਅਕਾਲ ਪੁਰਖ ਅੰਤਰ ਜਾਮੀ ਵਾਹਿਗੁਰੂ। ਹੇ ਨਿਰੰਕਾਰ ਆਪਣੇ ਪੰਥ ਦੀ ਸਦਾ ਸਹਾਈ ਦਾਤਾਰ ਜੀ, ਉਹ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ, ਜਿਹਨਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ, ਖੁੱਲ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ ਜੀ। ਹਿੰਨ ਮਾਣਿਆਂ ਦੇ ਮਾਣ, ਸਤਿਗੁਰ ਨੀਤਾਣਿਆਂ ਦੇ ਤਾਣ, ਸਤਿਗੁਰ ਨੇ ਆਸਰਿਆਂ ਦੇ ਆਸਰੇ, ਹੇ ਅਕਾਲ ਪੁਰਖ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ, ਸਤਿਗੁਰੂ ਜੀ ਆਪ ਦੀ ਹਜ਼ੂਰੀ ਅੰਦਰ ਸੋ ਉਦਾਰ ਰਹਿ ਰਸਾ, ਬਾਣੀ ਦੇ ਪਾਠ ਹੋਏ, ਗੁਰਬਾਣੀ ਦੇ ਕੀਰਤਨ ਹੋਏ, ਗੁਰਮਤਿ ਵਿਚਾਰਾਂ ਹੋਈਆਂ, ਬੜੀ ਸੋਹਣੀ ਬਾਣੀ ਸਾਡੇ ਜੀਵਾਂ ਦੇ ਹਿਰਦੇ ਵਸਾਵਣੀ, ਕਾਮ ਕਰੋ ਲੋਮ ਹੰਕਾਰ ਤੋਂ ਬਚਾ ਕੇ ਅੰਮ੍ਰਿਤ ਬਿੱਲੀ ਜਾਗਣਾ, ਨਿਤਨੇਮ ਦੀ ਦਾਤ ਸੇਵਾ, ਸਿਮਰਨ ਦੀ ਦਾਤ ਬਖਸ਼ਿਸ਼ ਕਰਕੇ ਸਰਬ ਸੰਗਤਾਂ ਨੂੰ ਨਿਹਾਲ ਕਰਨਾ ਜੀ। ਆਪ ਜੀ ਦੀਆਂ ਸਾਰੀਆਂ ਹੀ ਸਾਧ ਸੰਗਤਾਂ ਵੱਲੋਂ ਆਪ ਦੀ ਹਜ਼ੂਰੀ ਅੰਦਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੋਈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ ਆਈਆਂ, ਸਾਧ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਕਦਮ ਕਦਮ ਲਿਖ ਕੇ ਲਾਉਣਾ, ਤਿੰਨ ਫੁੱਲ ਭੇਟਾਵਾਂ ਸਰਬੱਤ ਦੀਆਂ ਗੁਰਮਤ ਅਨੁਸਾਰ ਸੰਪੂਰਨ ਕਰਨੀਆਂ, ਸਰਬੱਤ ਦੇ ਕਾਰਜ ਰਾਸ ਕਰਨੇ, ਸਰਬੱਤ ਦਾ ਭਲਾ ਕਰਨਾ, ਇਸੇ ਤਰ੍ਹਾਂ ਆਪ ਜੀ ਦੀਆਂ ਸੰਗਤਾਂ ਨੂੰ ਗੁਰੂ ਘਰ ਦਾ ਪ੍ਰੇਮ, ਅੰਮ੍ਰਿਤ ਵੇਲੇ ਜਾਗਣੇ, ਨਿਤਨੇਮ ਦੀ ਦਾਤ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਕੇ ਨਿਹਾਲ ਕਰਨਾ, ਸਤਿਗੁਰੂ ਜੀ ਸਰਬੱਤ ਦੇ ਕਾਰਜ ਰਾਸ ਕਰਿਓ, ਜੋ ਜੀਵ ਆਪ ਜੀ ਦੀ ਚਰਨ ਸ਼ਰਨ ਬਚਾਵੇ, ਸੁਰਾਜੀ ਜਾਵੇ, ਸੁਖ ਹੋਵੇ, ਨਾਮ ਚਿੱਤ ਆਵੇ, ਨਾਨਕ ਨਾਮ ਚੜ੍ਹਦੇ ਕਲਾ ਤੇਰੇ ਭਾਣੇ ਸਰਬੱਤ ਦਾ